ਸਰਬ ਕਲਾ ਭਰਪੂਰ।

Okay.

I'm going to go to the hospital.

Dolan tera,

उन शब्द दे तुम्हारा मेरा मन मेरा मन।

ਸਿੰਘ ਕਲੇਸ਼ਾਂ ਤੋਂ ਛੁਟਕਾਰਾ ਪਾਉਣਾ ਅੰਗ ਸੰਗ ਸਾਇਓ ਨਾ ਜਸਵੀਰ ਸਿੰਘ ਇੰਦਰਜੀਤ ਸਿੰਘ ਦੇ 500 ਰੁਪਏ ਆਦਰ ਕਰਦੇ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ ਵਿਦਿਆ ਦਾਨ ਲਈ ਬੇਨਤੀ ਕਰਦੇ ਅਕਸ਼ਦੀਪ ਸਿੰਘ ਜੀ 500 ਰੁਪਏ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸਰਦਾਰ ਅਗਮਦੀਪ ਸਿੰਘ ਜੀ 500 ਰੁਪਏ ਆਦਰ ਕਰਦੇ ਵਿਦਿਆ ਦਾਨ ਬਖਸ਼ਣਾ ਦੀਰਘ ਆਯੂ ਚੜ੍ਹਦੀ ਕਲਾ ਰੱਖਣੀ ਅੰਗ ਸੰਸਾਇਓ ਨਾ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾਂ ਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਮੰਡਪ ਪਿਆਵਨ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਿਆਰਿਆ ਤਿਨਾ ਗੁਰਮੁਖਾ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਾਰ ਉਦਾਸ।

ਚੇਤ ਆਵਨ ਕਾ ਸਦਕਾ ਸਰਬ ਸੁਖ ਵੇ ਖਾਲਸੇ ਜੀ ਕੀ ਦੇਗ ਤੇ ਫਤਿਹ ਚੌਂਕੀਆਂ ਟੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਦੀ ਵਿਵੇਕ ਸਰ ਦੀ ਰਾਮ ਸਰ ਦੀ ਕੌਲ ਸਰ ਦੀ

ਥੰਮ ਦੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਦੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲ

ਸੀਸ ਗੰਜਰ ਕਾਬ ਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਅਦੂਰ ਸ਼੍ਰੀ ਅਬਚਲ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ

0: ਖੁਸ਼ੀਆਂ ਦੇ ਜਕਾਰੇ ਗਜਾਵੇ ਸੋਨਿਹਾਲ ਹਜਾਵੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪਦ ਖਾਲਸੇ ਜੀ ਦਿਨਾ ਦਿਨ ਚੜ੍ਹਦੀ ਕਲਾ ਰੱਖਣੀ ਸੱਜੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਰੂਪਿਆ ਜੀ ਸਾਧ ਸੰਗਤ ਜੀਓ ਸਜ ਜਾਓ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਵਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੀ ਹੋਈ ਦੀਵਾਨ ਦੇ ਅੰਦਰ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨ ਦਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਪਣੇ ਆਪਣੇ ਮਨ ਨੂੰ ਗੁਰ ਸ਼ਬਦ ਦੇ ਨਾਲ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ।

0: ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜਿਹੜੀ ਰਸਨਾ ਹੈ ਇਸ ਦੇ ਨਾਲ ਬੜੇ ਰਸਾਂ ਕਸਾਂ ਨੂੰ ਛਕਿਆ ਹੈ, ਖਾਧਾ ਹੈ, ਭੋਜਨਾਂ ਦੇ ਪਦਾਰਥਾਂ ਦੇ ਮਿੱਠੇ ਇਤਿਆਦਿਕ ਛੇ ਪ੍ਰਕਾਰ ਦੇ ਰਸਾਂ ਨੂੰ ਮਾਣਿਆ ਹੈ। ਪਰ ਮਹਾਰਾਜ ਇਹ ਜਿਹੜੀ ਰਸਨਾ, ਇਹ ਜਿਹੜੀ ਜ਼ੁਬਾਨ, ਇਹ ਜਿਹੜਾ ਵਾਕ ਇੰਦਰਾ ਕਦੇ ਰੱਜਦੀ ਹੋਈ ਨਹੀਂ। ਕਿਰਪਾਲਤਾ ਕਰਕੇ ਰਸਨਾ ਦੀ ਤ੍ਰਿਪਤੀ ਦਾ ਉਪਦੇਸ਼ ਦਿਓ ਤਾਂ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਜਿਹਵੇ ਅੰਮ੍ਰਿਤ ਗੁਣ ਹਰ ਗਾਓ।
0: ਹੇ ਭਾਈ, ਆਪਣੀ ਜਿਹਵਾ ਰਸਨਾ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਜੋ ਅੰਮ੍ਰਿਤਮੈ ਗੁਣ ਨੇ ਨਾ, ਉਹਨਾਂ ਨੂੰ ਸਦਾ ਹੀ ਗਾਇਨ ਕਰਦੇ ਰਹੋ। ਰਸਨਾ ਦੇ ਨਾਲ ਵਾਹਿਗੁਰੂ ਜੀ ਦੀ ਸੋਭਾ, ਵਾਹਿਗੁਰੂ ਜੀ ਦੀ ਵਡਿਆਈ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਰਹੋ, ਫਿਰ ਇਹ ਰਸਨਾ ਤ੍ਰਿਪਤ ਹੋ ਜਾਵੇਗੀ।
1: ਹਰ ਹਰ ਬੋਲ ਕਥਾ ਸੁਣ ਹਰ ਕੀ।
0: ਹਰੀ ਪਰਮੇਸ਼ਰ ਜੀਆਂ ਦੇ ਹਰੇ ਭਰੇ ਕਰਨੇ ਵਾਲੇ ਸ਼ੁਭ ਗੁਣਾਂ ਦੇ ਬੋਲਾਂ ਨੂੰ ਆਪਣੀ ਰਸਨਾ ਤੋਂ ਬੋਲਣਾ ਕਰ। ਹਰ ਹਰ ਬੋਲ ਕਥਾ ਸੁਣ ਹਰ ਕੀ। ਹਰ ਹਰ ਨਾਮ ਨੂੰ ਆਪਣੀ ਰਸਨਾ ਤੋਂ ਸਦਾ ਬੋਲਣਾ ਕਰ ਤੇ ਕੰਨਾਂ ਦੇ ਨਾਲ ਹਰੀ ਪਰਮੇਸ਼ਰ ਜੀਆਂ ਦੀ ਕਥਾ ਨੂੰ ਸਰਵਣ ਕਰਨਾ ਕਰ।
1: ਰਹੋ ਪ੍ਰਭ ਕੋ ਨਾਉ।
0: ਤੇ ਰਾਤ ਦਿਨ ਦੀ ਸੰਗਿਆ ਕਰਕੇ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਉਚਰੋ, ਉਚਾਰਦੇ ਹੀ ਰਹੋ। ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਰਸਨਾ ਤੋਂ ਕਦੇ ਵਿਸਰ ਨਾ ਜਾਵੇ। ਇਸ ਪ੍ਰਕਾਰ ਚੱਲਦਿਆਂ, ਫਿਰਦਿਆਂ, ਤੁਰਦਿਆਂ, ਬੈਠਦਿਆਂ, ਉੱਠਦਿਆਂ ਹਰ ਵੇਲੇ ਰਸਨਾ ਤੋਂ ਨਾਮ ਨੂੰ ਉਚਾਰਦੇ ਰਹੋ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਰਾਮ ਨਾਮ ਰਤਨ ਧਨ ਸੰਚਾ ਹੋ।
0: ਹੇ ਭਾਈ, ਜੋ ਰਮੇ ਹੋਏ ਸਰਬ ਵਿਆਪੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੈ ਨਾ, ਉਹ ਰਤਨਾ ਦੀ ਨਿਆਈ ਅਮੁੱਲਕ ਹੈ। ਇਸ ਰਤਨਾ ਵਰਗੇ ਅਮੁੱਲਕ ਨਾਮ ਧਨ ਨੂੰ ਸੰਚੋ, ਇਕੱਠਾ ਕਰ ਲਓ। ਰਤਨ ਅਮੁੱਲਕ ਹੈ ਤੇ ਰਤਨ ਦਾ ਆਖਰੀ ਅਰਥ ਬਣਦਾ ਰਤ ਨ, ਜਿਸ ਨੂੰ ਦੇਖ ਕਰਕੇ ਹੋਰ ਕਿਸੇ ਵਿੱਚ ਪ੍ਰੀਤੀ ਨਾ ਰਹਿ ਜਾਵੇ, ਹੋਰ ਕਿਸੇ ਵੱਲ ਮਨ ਜਾਵੇ ਹੀ ਨਾ, ਮਨ ਖਿੱਚਿਆ ਜਾਵੇ, ਮਨ ਦਾ ਸਾਰਾ ਪਿਆਰ ਜਿਸ ਦੇ ਵਿੱਚ ਲੱਗ ਜਾਵੇ, ਸੋ ਕਹੀਏ ਰਤਨ। ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਹੈ। ਇਸ ਨਾਮ ਰੂਪੀ ਰਤਨ ਧਨ ਨੂੰ ਹਿਰਦੇ ਰੂਪੀ ਖਜ਼ਾਨੇ ਦੇ ਵਿੱਚ ਸੰਚੋ, ਇਕੱਠਾ ਕਰ ਲਵੋ।
1: ਤਨ ਲਾਵੋ ਭਾਉ,
0: ਆਪਣੇ ਮਨ ਦਾ ਭਾਉ ਜੋ ਪ੍ਰੇਮ ਉਹ ਵੀ ਵਾਹਿਗੁਰੂ ਜੀ ਦੇ ਨਾਮ ਵਿੱਚ ਲਾਓ, ਆਪਣੇ ਤਨ ਦਾ ਪ੍ਰੇਮ ਵੀ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਹੀ ਲਾਉਣਾ ਕਰੋ।
1: ਆਨ ਵਿਭੂਤ ਮਿਥਿਆ ਕਰ ਮਨ।
0: ਮਹਾਰਾਜ ਆਪ ਜੀਆਂ ਨੇ ਨਾਮ ਨੂੰ ਰਤਨ ਧਨ ਬਚਨ ਕੀਤਾ ਹੈ, ਪਰ ਧਨ ਤਾਂ ਦੁਨੀਆਂ ਦੇ ਉੱਪਰ ਵੀ ਬਹੁਤ ਹੈ, ਵਿਭੂਤੀ ਹੈ, ਸੰਪਦਾ ਹੈ, ਬਹੁਤ ਸਾਰੇ ਪਦਾਰਥ ਨੇ, ਇਹ ਵੀ ਤੇ ਧਨ ਹੈ ਨਾ। ਹਜ਼ੂਰ ਫਰਮਾਉਂਦੇ ਨੇ ਇੱਕ ਅੰਮ੍ਰਿਤ ਨਾਮ ਤੋਂ ਬਿਨਾਂ ਜਿੰਨੀ ਵੀ ਵਿਭੂਤੀ ਏ, ਜਿੰਨੀ ਵੀ ਮਾਇਆ ਏ, ਜੜ ਮਾਇਆ, ਚੇਤਨ ਮਾਇਆ, ਸਰਬਤ ਪਦਾਰਥਾਂ ਦੇ ਸਹਿਤ ਮਿਥਿਆ ਕਰ ਮਨ ਹੋ। ਭਾਈ ਅਣਹੋਈ ਜਾਣ ਕੇ ਇਸ ਨੂੰ ਮੰਨਣਾ ਕਰੋ। ਨਜ਼ਰ ਤੇ ਆਉਂਦੀ ਏ ਪਰ ਨਾਲ ਨਹੀਂ ਜਾਵੇਗੀ, ਇਸ ਪ੍ਰਕਾਰ ਇਸ ਨੂੰ ਮਿਥਿਆ ਹੀ ਜਾਣਨਾ ਕਰੋ। ਮਹਾਰਾਜ ਜੇ ਇਹ ਪ੍ਰਤੱਖ ਵਿਭੂਤੀ ਝੂਠੀ ਹੈ ਫਿਰ ਸੱਚ ਕੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸੱਚੇ ਨਾਮ ਨੂੰ ਜਪਣਾ ਹੀ ਮਨੁੱਖ ਦੇ ਜੀਵਨ ਦਾ ਸੁਆਵ ਸੱਚਾ ਪ੍ਰਯੋਜਨ ਹੈ, ਸੱਚਾ ਪ੍ਰਯੋਜਨ, ਸੱਚਾ ਲਾਭ ਹੈ ਜੋ ਰਸਨਾ ਦੇ ਨਾਲ ਜਪਣਾ ਹੈ। ਸਤਨਾਮ ਸ੍ਰੀ ਵਾਹਿਗੁਰੂ। ਭਾਈ ਇਸ ਪ੍ਰਯੋਜਨ ਨੂੰ ਹੀ ਸੱਚਾ ਜਾਣਨਾ ਕਰੂ।
1: ਪ੍ਰਾਨ ਮੁਕਤ ਕੋ ਦਾਤਾ।
0: ਜਿਹੜੇ ਪਰਮੇਸ਼ਰ ਜੀ ਜੀਏ ਸੂਖਮ ਸਰੀਰ ਦੇ ਦਾਤਾ ਨੇ, ਜਿਹੜੇ ਪਰਮੇਸ਼ਰ ਜੀ ਪ੍ਰਾਣਾ ਦੇ ਦਾਤਾ ਨੇ, ਜਿਹੜੇ ਪਰਮੇਸ਼ਰ ਜੀ ਮੁਕਤੀ ਦੇ ਦਾਤਾ ਹਨ, ਹਰੀ ਵਾਹਿਗੁਰੂ ਜੀ।
1: ਕਸ ਸਿਉ ਲੇਵ ਲਾਓ।
0: ਇਸ ਇੱਕੋ ਇੱਕ ਵਾਹਿਦ ਹਸਤੀ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੇ ਵਿੱਚ ਆਪਣੇ ਮਨ ਦੀ ਲਿਵ ਨੂੰ ਪ੍ਰੇਮ ਪੂਰਵਕ ਲਗਾਉਣਾ
1: ਕਰੋਈ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਭਾਈ ਤਾ ਕੀ। ਤੇ ਇਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਚਰਨਾਂ ਦੀ ਸਰਣਾਈ, ਸ਼ਰਨ ਦੇ ਵਿੱਚ ਸਦਾ ਸਦਾ ਪਏ ਰਹਿਣਾ ਕਰੋ। ਜੋ ਸ਼ਰਨ ਪ੍ਰਤ ਪਾਲਕ ਹੈ, ਸ਼ਰਨ ਪਿਆ ਦੀ ਲੱਜਾ ਰੱਖਣ ਵਾਲੇ ਨੇ ਜੋ ਪਰਮੇਸ਼ਰ ਜੀ, ਜਿਨ੍ਹਾਂ ਦਾ ਮੁੱਢ ਕਦੀਮਾ ਤੋਂ ਸੁਭਾਅ ਹੈ, ਜਿਸ ਪਰਮੇਸ਼ਰ ਜੀ ਦਾ ਬਿਰਧ ਹੈ, ਜੋ ਸਰਨ ਆਵੈ ਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜੋ ਪਰਮੇਸ਼ਰ ਜੀ ਸਰਨ ਪਾਲਨ ਟੀਕਾ ਸ਼ਰਨ ਵਿੱਚ ਪਿਆ ਦੀ ਲੱਜਿਆ ਰੱਖਣ ਵਾਸਤੇ ਟਿੱਕਾ ਸਰੂਪ ਨੇ, ਸਾਰਿਆਂ ਤੋਂ ਵੱਡੇ ਨੇ, ਐਸੇ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਕਰਕੇ ਸਦਾ ਸ਼ਰਨ ਵਿੱਚ ਪਏ ਰਹੋ।
1: ਦੇਤ ਸਗਲ ਅਪਿਆਓ,
0: ਜੋ ਪਰਮੇਸ਼ਰ ਜੀ ਦੇਤ ਦਿੰਦੇ ਹਨ ਸਗਲ ਸਾਰਿਆਂ ਨੂੰ, ਅਪਿਆਓ ਭੋਜਨ, ਸਾਰਿਆਂ ਨੂੰ ਭੋਜਨ ਪ੍ਰਸ਼ਾਦਾ ਅੰਨ ਅਨਾਜ ਰਿਜ਼ਕ ਪਰਮੇਸ਼ਰ ਜੀ ਦਿੰਦੇ ਨੇ ਨਾ, ਮੁਖ ਅਪਿਆਓ ਬੈਠ ਕਉ ਦੈਨ। ਇਸ ਪ੍ਰਕਾਰ ਜਿਸ ਵੇਲੇ ਜੀਵ ਬੁੱਢਾ ਹੋ ਜਾਂਦਾ ਹੈ ਤੇ ਪਰਮੇਸ਼ਰ ਜੀ ਮੰਜੇ ਦੇ ਉੱਪਰ ਬੈਠਿਆਂ ਨੂੰ ਭੋਜਨ ਦਿੰਦੇ ਨੇ, ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਭਨਾਂ ਦੇ ਰਿਜ਼ਕ ਦਾਤਾ ਨੇ, ਇਹ ਪਰਮੇਸ਼ਰ ਜੀ ਦਾ ਵੱਡਾ ਭਾਰੀ ਪਰਉਪਕਾਰ ਹੈ। ਜੋ ਸਰਬਤ ਜੀਵਾਂ ਦਾ ਰਿਜ਼ਕ ਪਰਮੇਸ਼ਰ ਜੀ ਨੇ ਆਪਣੇ ਹੱਥ ਰੱਖਿਆ ਹੈ, ਨਹੀਂ ਤਾਂ ਜਿਵੇਂ ਮੂਸੇ ਪੈਗੰਬਰ ਨੂੰ ਇੱਕ ਪਿੰਡ ਦੀ ਸੇਵਾ ਦਿੱਤੀ ਸੀ ਨਾ, ਇੱਕ ਮੰਦ ਕਰਮੀ ਪੁਰਖ ਤੇ ਇੱਕ ਸੂਰ ਨੂੰ ਰਿਜ਼ਕ ਨਹੀਂ ਸੀ ਦਿੱਤਾ। ਜੇ ਕਿਸੇ ਹੋਰ ਦੀ ਡਿਊਟੀ ਇਸ ਪ੍ਰਕਾਰ ਮੂਸੇ ਵਰਗੇ ਦੀ ਲੱਗੀ ਹੁੰਦੀ ਤੇ ਪਤਾ ਨਹੀਂ ਕਿੰਨੇ ਕੁ ਲੋਕ ਨਿਤਾ ਪ੍ਰਤੀ ਰਿਜ਼ਕ ਤੋਂ ਭੁੱਖੇ ਮਰਿਆ ਕਰਨੇ ਸੀ। ਇਹ ਪਰਮੇਸ਼ਰ ਜੀ ਦਾ ਪਰਉਪਕਾਰ ਹੈ, ਰਿਜ਼ਕ ਆਪਣੇ ਹੱਥਾਂ ਦੇ ਵਿੱਚ ਰੱਖਿਆ। ਇਸ ਪ੍ਰਕਾਰ ਜਦੋਂ ਬੱਚਾ ਜਨਮ ਲੈਂਦਾ ਮਾਤਾ ਦੇ ਸਰੀਰ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਪ੍ਰਗਟ ਕਰਕੇ ਛਕਾਉਂਦੇ ਨੇ, ਜਦੋਂ ਮਨੁੱਖ ਦਾ ਮੇਧਾ ਭੋਜਨਾਂ ਨੂੰ ਪਚਾਉਣ ਜੋਗਾ ਹੋ ਜਾਂਦਾ, ਮੁੱਖ ਦੇ ਵਿੱਚ ਦੰਦ ਦੇ ਕਰਕੇ 36 ਪ੍ਰਕਾਰ ਦੇ ਭੋਜਨ ਪਦਾਰਥ ਦਿੰਦੇ ਨੇ, ਜਦੋਂ ਸਰੀਰ ਬਿਰਧ ਹੋ ਜਾਂਦਾ ਫਿਰ ਮੰਜੇ ਤੇ ਬੈਠੇ ਨੂੰ ਹੀ ਪਰਮੇਸ਼ਰ ਜੀ ਭੋਜਨ ਦਿੰਦੇ ਨੇ। ਇਸ ਪ੍ਰਕਾਰ ਪ੍ਰਤਪਾਲਣਾ ਕਰਨੇ ਦੀ ਵਿਧੀ ਜਿਸ ਪਰਮੇਸ਼ਰ ਦੀ ਹੈ, ਸਭਨਾਂ ਦੇ ਜੋ ਰਿਜ਼ਕ ਦਾਤਾ ਨੇ, ਐਸੇ ਪਰਮੇਸ਼ਰ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਇਸ ਦੇ ਅੰਮ੍ਰਿਤ ਨਾਮ ਦਾ ਸਿਮਰਨ ਰਸਨਾ ਦੇ ਨਾਲ ਸਦਾ ਕਰਦੇ ਰਹੋ। ਭਾਈ ਰਸਨਾ ਦੀ ਤ੍ਰਿਸ਼ਨਾ ਮੁੱਕ ਜਾਵੇਗੀ, ਰਸਨਾ ਦੀ ਪਿਆਸਾ ਮੁੱਕ ਜਾਵੇਗੀ, ਪਦਾਰਥਾਂ ਨੂੰ ਖਾਣ ਪੀਣ ਦਾ ਚਸਕਾ ਜਿਹੜਾ ਹਰ ਵੇਲੇ ਜ਼ੁਬਾਨ ਨੂੰ ਲੱਗਾ ਰਹਿੰਦਾ ਇਹ ਮੁੱਕ ਜਾਵੇਗਾ, ਨਿੰਦਿਆ ਚੁਗਲੀ ਕਰਨੇ ਦਾ ਤੇ ਝੂਠ ਕਰਨੇ ਦਾ ਰਸ ਜਿਹੜਾ ਰਸਨਾ ਨੂੰ ਲੱਗਿਆ ਹੈ ਇਹ ਮੁੱਕ ਜਾਵੇਗਾ। ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਕਰੋ।
1: ਸਾਰਾ ਗੁਰ ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਹੋਤੀ ਨਹੀਂ ਕਵਨ ਕਛ ਕਰਨੀ।
0: ਮਹਾਰਾਜ ਸ਼ਰਨ ਵਿੱਚ ਪੈ ਕਰਕੇ ਬੇਨਤੀਆਂ ਕਿਵੇਂ ਕਰੀਏ, ਕਿਰਪਾਲਤਾ ਕਰਕੇ ਮਹਾਰਾਜ ਸਾਨੂੰ ਬੇਨਤੀ ਦੇ ਸ਼ਬਦ, ਬੇਨਤੀ ਦੇ ਅਲਫਾਜ਼, ਬੇਨਤੀ ਦੇ ਪਵਿੱਤਰ ਬੋਲ ਬਖਸ਼ਿਸ਼ ਕਰਨਾ ਕਰੋ, ਜਿਨ੍ਹਾਂ ਬੋਲਾਂ ਦੁਆਰਾ ਬੇਨਤੀਆਂ ਕਰਦੇ ਰਹੀਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਵੇਂ ਪ੍ਰੇਮ ਪੂਰਵਕ ਨਿਮਰਤਾ ਦੇ ਨਾਲ ਬੇਨਤੀਆਂ ਕਰਦੇ ਰਹਿਣਾ। ਮਹਾਰਾਜ ਕਵਨ ਮੇਰੀ ਕੀ ਗਤੀ ਹੈ, ਕਵਨ ਕੌਣ ਹਾਂ ਮੈਂ ਜੋ ਆਪ ਜੀ ਦੀ ਬੰਦਗੀ ਕਰ ਸਕਾਂ, ਜੋ ਸ਼ੁਭ ਆਚਾਰ ਕਰ ਸਕਾਂ। ਹੋਤੀ ਨਹੀਂ ਕਵਨ ਕਸ਼ ਕਰਨੀ। ਜੇ ਮੈਂ ਕੁਛ ਚੰਗੀ ਕਰਨੀ, ਕਰਤੂਤ ਕਰਦਬ, ਚੰਗਾ ਆਚਾਰ ਵਿਵਹਾਰ ਵਿਵਹਾਰ ਕਰਨ ਦਾ ਯਤਨ ਵੀ ਕਰਾਂ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਤੀ ਨਹੀਂ ਮੇਰੇ ਕੋਲੋਂ ਕਵਨ ਕੋਈ ਥੋੜੀ ਜੀ ਵੀ ਕਸ਼ ਕਰਨੀ, ਸ਼੍ਰੇਸ਼ਟ ਕਰਨੀ ਨਹੀਂ ਕੀਤੀ ਜਾਂਦੀ ਹੈ। ਪ੍ਰੇਮਾ ਭਗਤੀ ਮੇਰੇ ਤੋਂ ਹੁੰਦੀ ਨਹੀਂ, ਬੰਦਗੀ ਆਪ ਜੀ ਦੀ ਹੁੰਦੀ ਨਹੀਂ, ਸਤ ਸੰਤੋਖ ਗੁਣਾਂ ਨੂੰ ਧਾਰਿਆ ਨਹੀਂ। ਮਹਾਰਾਜ ਇਸ ਪ੍ਰਕਾਰ ਕੁਝ ਥੋੜੀ ਜਿਹੀ ਵੀ ਚੰਗੀ ਕਰਨੀ ਮੇਰੇ ਪਾਸੋਂ ਨਹੀਂ ਕੀਤੀ ਜਾਂਦੀ
1: ਹੈ।
0: ਮਹਾਰਾਜ ਆਪ ਜੀਆਂ ਦੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਨਾ ਆਪ ਜੀਆਂ ਦੇ ਇਹਨਾਂ ਮੁਬਾਰਕ ਚਰਨ ਕਮਲਾਂ ਦੀ ਓਟ ਪ੍ਰਾਪਤ ਕੀਤੀ ਹੈ।
1: ਗੋਪਾਲ ਏਕ ਕੀ ਸਰਣੀ।
0: ਹੇ ਗੋਪਾਲ ਸ੍ਰਿਸ਼ਟੀ ਦੇ ਪ੍ਰਤਪਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਇੱਕ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਆ, ਹੋਰ ਤੇ ਮੇਰੀ ਕੋਈ ਨੇਕ ਨਾਮੀ ਨਹੀਂ, ਹੋਰ ਤੇ ਮੈਂ ਕੋਈ ਕੀਰਤੀ ਜਸ ਨੂੰ ਕਥਨ ਕਰਨ ਵਾਲਾ ਨਹੀਂ, ਪਰ ਸੰਤ ਜਨਾਂ ਦੇ ਓਟ ਆਸਰੇ ਕਰਕੇ, ਸੰਤ ਜਨਾਂ ਦੀ ਸੰਗਤ ਕਰਕੇ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ ਜੀ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਪੰਜ ਦੁੱਖ ਛਿਦਰ ਆ ਤਨ ਮਹਿ।
0: ਮਹਾਰਾਜ ਮੇਰਾ ਸਰੀਰ ਤੇ ਐਸਾ ਨਾ, ਜਿਸ ਸਰੀਰ ਰੂਪੀ ਘਰ ਦੇ ਅੰਦਰ ਪੰਜ ਦੋਖ, ਦੋਖ ਕਹੀਏ ਦੋਸ਼, ਵੱਡੇ ਭਾਰੀ ਪੰਜ ਦੋਸ਼ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸ ਪ੍ਰਕਾਰ ਪੰਜ ਦੋਸ਼ਾਂ ਨੂੰ ਕਮਾਉਣ ਵਾਲਾ ਸੱਚੇ ਪਾਤਸ਼ਾਹ ਮੈਂ ਵੱਡਾ ਭਾਰੀ ਦੋਸ਼ੀ ਗੁਨਾਹਗਾਰ ਹਾਂ। ਛਿਦਰ ਇਆ ਤਨ ਮਹਿ, ਇਸੇ ਪ੍ਰਕਾਰ ਨਵੈ ਦੁਆਰ ਸਰਵ ਹੈ ਅਪਵਿੱਤਰਾ, ਇਹ ਜਿਹੜੇ ਸਰੀਰ ਦੇ ਨੌ ਸਰੀਰ ਦੀਆਂ ਗੋਲਕਾਂ ਨੇ ਨਾ, ਦੋ ਨੇਤਰ, ਦੋ ਕੰਨ, ਦੋ ਨਾਸਕਾ, ਇੱਕ ਮੁਖ, ਮਲ ਮੂਤਰ ਦੁਆਰ, ਇਹਨਾਂ ਨੌਹਾਂ ਦੇ ਵਿੱਚੋਂ ਸਦਾ ਮੈਲ ਝਰਦੀ ਹੈ। ਅੱਖਾਂ ਦੇ ਵਿੱਚੋਂ ਗਿੱਡ ਝਰਦੀ ਹੈ, ਕੰਨਾਂ ਦੇ ਵਿੱਚ ਮੈਲ ਹੈ, ਮੁਖ ਦੇ ਵਿੱਚ ਥੁੱਕ ਹੈ। ਇਸੇ ਪ੍ਰਕਾਰ ਮਲ ਮੂਤਰ ਦੇ ਦੁਆਰ ਸਦਾ ਗੰਦਗੀ ਹੀ ਇਸ ਪ੍ਰਕਾਰ ਉਤਪੰਨ ਕਰਦੇ ਨੇ। ਸੱਚੇ ਪਾਤਸ਼ਾਹ ਜੀ, ਨੌ ਛਿੱਦਰ, ਨੌ ਛੇਕ, ਨੌ ਗੋਲਕਾਂ, ਨੌ ਦੁਆਰੇ ਇਸ ਸਰੀਰ ਦੇ ਨੇ, ਜਿਸ ਦੇ ਵਿੱਚੋਂ ਪਵਿੱਤਰ ਮੈਲ ਹੀ ਨਿਕਲਦੀ
1: ਹੈ।
0: ਮਹਾਰਾਜ, ਵਿਸ਼ੇ ਵਿਕਾਰ ਜਿਹੜੇ ਸਰੀਰ ਨੂੰ ਵਿਆਧ ਵਿਆਧੀਆਂ ਲਾਉਣ ਵਾਲੇ ਨੇ, ਐਸੇ ਵਿਸ਼ੇ ਵਿਕਾਰਾਂ ਦੀ ਹੀ ਮੇਰੀ ਕਰਨੀ ਕਰਤੂਤ ਹੈ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਵਿਸ਼ਿਆਂ ਦੀ ਕਰਨੀ ਮੇਰੇ ਤੋਂ ਛੱਡੀ ਨਹੀਂ ਜਾਂਦੀ।
1: ਆਸ ਅਪਾਰ ਦਿਨਸ ਗਣ ਰਾਖੇ।
0: ਮਹਾਰਾਜ, ਸੱਚੇ ਪਾਤਸ਼ਾਹ ਜੀ, ਫਿਰ ਸਾਡੇ ਮਨਾਂ ਦੇ ਅੰਦਰ ਨਾ ਜੀਉਣ ਦੀ ਬਹੁਤ ਵੱਡੀ ਭਾਰੀ ਇੱਛਾ ਲੱਗੀ ਹੋਈ ਹੈ ਕਿ ਬਹੁਤ ਦਿਨਾਂ ਤੱਕ ਅਸੀਂ ਜਿਉਂਦੇ ਰਹੀਏ। ਮਹਾਰਾਜ, ਇਸੇ ਪ੍ਰਕਾਰ ਸਾਡੇ ਮਨਾਂ ਦੇ ਅੰਦਰ ਆਸ ਅਪਾਰ, ਬਹੁਤ ਸਾਰੇ ਪਦਾਰਥਾਂ ਦੀ ਆਸਾ ਲੱਗੀ ਰਹਿੰਦੀ ਹੈ, ਬਹੁਤ ਸਾਰਾ ਲੰਬਾ ਜੀਵਨ ਜੀਉਣ ਦੀ ਆਸਾ ਲੱਗੀ ਰਹਿੰਦੀ ਏ, ਦਿਨਸ ਗਣ ਰਾਖੇ। ਪਰ ਜਿਹੜਾ ਧਰਮ ਰਾਜਾ ਹੈ ਨਾ, ਉਹਨੇ ਗਿਣ ਗਿਣ ਕੇ ਦਿਨ ਰੱਖੇ ਨੇ, ਹਰ ਦਿਨਾਂ ਦਿਨ ਪ੍ਰਤੀ ਦਿਨ ਗਿਣਤੀ ਹੁੰਦੀ ਏ। ਇਸ ਜੀਵ ਨੂੰ ਇੰਨੇ ਦਿਨਾਂ ਦੀ ਜ਼ਿੰਦਗੀ ਦਿੱਤੀ ਸੀ, ਇੰਨੇ ਦਿਨ ਬਤੀਤ ਹੋ ਕੇ ਤੇ ਬਾਕੀ ਇੰਨੇ ਕੁ ਬਾਕੀ ਰਹਿ ਗਏ ਨੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਸ਼ੀਜੈ, ਕਾਲ ਹੇਰੀ ਫਿਰੈ ਬਧਕ ਜਿਓ, ਕਾਹੋ ਕਵਨ ਬਿਧ ਕੀਜੈ, ਸੋ ਦਿਨ ਲਾਗ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਾਹੋ ਕੋਊ ਹੈ ਕਾ ਕਾ, ਜਾਣਦੇ ਵੀ ਆ ਸੇਖ ਹਯਾਤੀ, ਜਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ, ਰਾਣਾ ਰਾਵ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਸਾਡਾ ਤ੍ਰੈਮਣ ਦੇਹਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਆ ਸੋਹਣੀ ਬੰਨ, ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ, ਤਿੰਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚਹੁ ਜਣਿਆ ਦੇ ਕੰਨ, ਕੰਨ ਨਾ ਮੋਢੇ ਦਾ ਚਾਰ ਬੰਦਿਆਂ ਦੇ ਮੋਢਿਆਂ ਤੇ ਜਾਂਦਾ, ਵੇਖੋ ਬੰਦਾ ਚੱਲਿਆ ਚਹੁ ਜਣਿਆ ਦੇ ਕੰਨ, ਫਰੀਦਾ ਅਮਲ ਜ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ। ਪਰ ਮਹਾਰਾਜ, ਸਾਡੇ ਮਨ ਦੀ ਐਸੀ ਸੁਰਤ, ਐਸੀ ਬਿਰਤੀ ਬਣੀ ਹੋਈ ਏ, ਆਸ ਅਪਾਰ ਬੇਅੰਤ ਪਦਾਰਥਾਂ ਨੂੰ ਇਕੱਠਾ ਕਰਨਾ ਲੋੜਦੇ ਹਾਂ, ਆਸ ਅਪਾਰ ਬੇਅੰਤ ਲੰਬਾ ਜੀਵਨ ਜਿਉਣਾ ਅਸੀਂ ਲੋੜਦੇ ਹਾਂ, ਦਿਨਸ ਗਣ ਰਾਖੇ। ਪਰ ਧਰਮ ਰਾਜੇ ਨੇ ਗਿਣ ਗਿਣ ਕੇ ਦਿਨ ਰੱਖੇ ਹੋਏ ਨੇ, ਕਿੰਨੇ ਦਿਨ ਜ਼ਿੰਦਗੀ ਦੇ ਬਤੀਤ ਹੋ ਗਏ ਤੇ ਕਿੰਨੇ ਬਾਕੀ ਬਚੇ ਨੇ, ਉਹ ਵੀ ਪੂਰੇ ਹੋਣ ਤੇ ਜਮਾਂ ਨੂੰ ਭੇਜ ਕੇ ਸਾਹ ਖਿੱਚ ਲਵਾਂ, ਪ੍ਰਾਣ ਕੱਢ
1: ਲਵਾਂ।
0: ਹੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਸਾਡੇ ਸਰੀਰ ਦੇ ਅੰਦਰ ਜਵਾਨੀ ਦਾ ਬਲ ਹੈ ਨਾ, ਇਸ ਨੂੰ ਜਰਣੀ ਜ਼ਰ ਨਾਮ ਬੁਢਾਪੇ ਦਾ, ਬੁਢਾਪੇ ਰੂਪੀ ਜ਼ਰ ਲੱਗੀ ਹੋਈ ਏ, ਗ੍ਰਸਤ ਜਾਤ, ਇਹ ਜਿਹੜਾ ਬੁਢਾਪਾ ਇਹ ਸਰੀਰ ਨੂੰ, ਇਹ ਜਵਾਨੀ ਨੂੰ ਖਾਈ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਗ੍ਰਸਤ ਜਾਤ, ਸਾਡਾ ਸਰੀਰ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਜੜਿਆ ਹੋਇਆ, ਹੋਰ ਵਿਸ਼ੇ ਰਸਾਂ ਨੂੰ ਮੰਨਣਾ ਚਾਹੁੰਦਾ ਹੈ, ਪਰ ਬਲ ਜਰਣੀ, ਬਲ ਇਸ ਦਾ ਜਿਹੜਾ ਮੁੱਕ ਗਿਆ, ਥੱਕ ਗਿਆ, ਜਰਣੀ ਸਰੀਰ ਜ਼ਰਜ਼ਰਾ ਬੁਢਾਪੇ ਦੇ ਸਹਿਤ ਹੋ ਰਿਹਾ ਹੈ, ਪਰ ਵਾਸ਼ਨਾਵਾਂ ਮਨ ਦੀਆਂ ਤਾਂ ਵੀ ਮੁੱਕਦੀਆਂ ਨਹੀਂ ਹਨ।
1: ਅਨਾਥ ਨਾਥ ਦਇਆਲ ਸੁਖ ਸਾਗਰ।
0: ਹੇ ਅਨਾਥਾਂ ਦੇ ਨਾਥ, ਦੀਨਾ ਬੰਧੂ ਮਾਲਕ, ਸਭਨਾ ਦੇ ਪਰਮੇਸ਼ਰ ਜੀ, ਸਭਨਾ ਦੇ ਉੱਪਰ ਦਇਆਲਤਾ ਕਰਨ ਵਾਲੇ, ਦਿਆਲੂ ਸੁਭਾਅ ਵਾਲੇ ਜੀਓ, ਹੇ ਸੁੱਖਾਂ ਦੇ ਸਾਗਰ ਸਰੂਪ ਪਰਮੇਸ਼ਰ ਜੀਓ,
1: ਸਰਬ ਦੁੱਖ ਭੈ ਹਰਣੀ।
0: ਹੇ ਗਰੀਬ ਨਿਵਾਜ, ਆਪ ਹੀ ਸਾਰੇ ਦੋਸ਼ਾਂ ਨੂੰ ਹਰਣੀ ਨਾਸ਼ ਕਰਨ ਵਾਲੇ ਹੋ, ਤੇ ਜਿਹੜੇ ਸੱਤ ਪ੍ਰਕਾਰ ਦੇ ਡਰ ਨੇ ਨਾ, ਜਹ ਭਾਵ ਭੈ ਪਰ ਲੋਕ ਭੈ, ਜਨਮ ਬੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਧ, ਇਹਨਾਂ ਸੱਤ ਪ੍ਰਕਾਰ ਦੇ ਡਰਾਂ ਨੂੰ, ਸੱਤ ਪ੍ਰਕਾਰ ਦੇ ਭੈ ਨੂੰ ਵੀ ਹਰਣੀ ਆਪ ਦੀ ਨਾਸ਼ ਕਰਨ ਵਾਲੇ ਹੋ।
1: ਮਨ ਬਾਂਛਤ ਚਿਤਵਤ ਨਾਨਕ ਦਾਸ।
0: ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਮਨ ਦੇ ਅਨੁਸਾਰ, ਇੱਛਾਵਾਂ ਦੇ ਅਨੁਸਾਰ ਫਲ ਦੇਣ ਵਾਲੇ ਹੋ। ਮਨ ਬਾਂਛਤ, ਮਨ ਦੀਆਂ ਇੱਛਾਵਾਂ ਦੇ ਅਨੁਸਾਰ ਸਾਰੇ ਸੁਖਾਂ ਰੂਪੀ ਫਲਾਂ ਨੂੰ ਦੇਣ ਵਾਲੇ ਹੋ। ਮਹਾਰਾਜ ਕਿਰਪਾਲਤਾ ਕਰੋ ਸਾਡੇ ਮਨ ਦੇ ਅੰਦਰ ਸਦਾ ਇਹ ਵਾਂਛਿਤ ਇੱਛਾ ਬਣੀ ਰਵੇ, ਸਦਾ ਇਹ ਚਾਹਤ ਬਣੀ ਰਵੇ ਚਿਤਵਤ ਨਾਨਕ ਦਾਸ ਕੇ ਦਾਸਾ ਭਾਵ ਨੂੰ ਧਾਰਨ ਕਰਕੇ ਆਪ ਜੀ ਦੇ ਨਾਮ ਦੀ ਹੀ ਚਿਤਵਨੀ ਕਰਦੇ ਰਹੀਏ। ਜੋ ਲੰਬਾ ਜੀਵਨ ਦੀ ਬਹੁਤਾ ਖਾਣ ਦੀ ਪਦਾਰਥ ਇਕੱਠੇ ਕਰਨ ਦੀ ਸਾਡੀ ਇੱਛਾ ਬਣੀ ਹੈ ਨਾ ਮਹਾਰਾਜ, ਇਹ ਇੱਛਾ ਮਿਟ ਜਾਵੇ, ਮਨ ਦੇ ਅੰਦਰ ਇਹੋ ਇੱਛਾ ਬਣੀ ਰਵੇ ਕਿ ਇੱਕ ਆਪ ਜੀ ਦਾ ਨਾਮ ਹੀ ਚਿਤਵਦੇ ਰਹੀਏ। ਮਨ ਮਹਿ ਚਿਤਵਾ ਚਿਤਵਨੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੂ ਹਰ ਦੇਹੁ ਨਾਨਕ ਕੇ ਮੀਤ। ਮਹਾਰਾਜ ਇਹ ਪਵਿੱਤਰ ਭਾਵਨਾ ਪਵਿੱਤਰ ਚਿਤਵਨੀ ਚਿੱਤ ਦੇ ਅੰਦਰ ਸਦਾ ਬਣੀ ਰਵੇ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਚਿਤਵਦੇ ਰਹੀਏ।
1: ਜੀਵਾ ਪ੍ਰਭ ਚਰਣੀ,
0: ਮਹਾਰਾਜ ਆਪ ਜੀ ਦੇ ਚਰਨਾਂ ਨੂੰ ਜੋ ਅਮਰ ਕਰ ਦੇਣ ਵਾਲੇ ਨੇ ਇਹਨਾਂ ਨੂੰ ਵੇਖ ਵੇਖ ਕਰਕੇ ਆਤਮ ਜੀਵਨ ਨੂੰ ਜੀਵਣਾ ਕਰੀਏ। ਜੋ ਆਪ ਜੀਆਂ ਦੇ ਅਧਿਸ਼ਠਾਨ ਰੂਪੀ ਚਰਨ ਨੇ, ਇਹ ਆਸਰਾ ਰੂਪ ਚਰਨ ਨੇ, ਦਸ ਪਾਤਸ਼ਾਹੀਆਂ ਜੀਆਂ ਦੇ ਪ੍ਰਤੱਖ ਚਰਨ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੇ ਬਾਣੀ ਰੂਪੀ ਚਰਨ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ। ਅਥਵਾ ਚਿੱਤ ਚਰਨ ਨਾਮ, ਜੋ ਨਾਮ ਰੂਪੀ ਆਪ ਜੀ ਦੇ ਚਰਨ ਨੇ ਨਾ, ਇਹਨਾਂ ਨੂੰ ਦੇਖ ਦੇਖ ਕੇ, ਇਹਨਾਂ ਦੇ ਦਰਸ਼ਨ ਕਰ ਕਰਕੇ, ਇਹਨਾਂ ਨੂੰ ਜਪ ਜਪ ਕਰਕੇ ਮਹਾਰਾਜ ਅਸਾਂ ਸਦਾ ਜੀਵਨ ਨੂੰ ਪ੍ਰਾਪਤ ਕਰਨਾ ਕਰੀਏ। ਐਸੀ ਸਾਡੇ ਤੇ ਕਿਰਪਾਲਤਾ ਕਰ
1: ਦਿਓ।
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਹਰ ਕੇ ਨਾਮ ਬਿਨ ਸਾਧ,
0: ਮਹਾਰਾਜ ਜੋ ਵਿਸ਼ੇ ਵਿਕਾਰ ਨੇ ਇਹ ਬੜੇ ਰਸਦਾਇਕ ਲੱਗਦੇ ਨੇ, ਮਿੱਠੇ ਲੱਗਦੇ ਨੇ। ਰਸਨਾ ਦੇ ਨਾਲ ਪਦਾਰਥ ਖਾਣੇ ਮਿੱਠੇ ਲੱਗਦੇ ਨੇ, ਨਿੰਦਿਆ ਕਰਨੀ ਤੇ ਝੂਠ ਬੋਲਣਾ ਮਿੱਠਾ ਲੱਗਦਾ ਹੈ। ਮਹਾਰਾਜ ਇਧਰੋਂ ਜਿਹੜਾ ਮਨ ਹਟਦਾ ਨਹੀਂ, ਕਿਰਪਾਲਤਾ ਕਰਕੇ ਐਸਾ ਉਪਦੇਸ਼ ਦੇਵੋ, ਬੁਰਿਆਈਆਂ ਵੱਲੋਂ ਵਿਕਾਰਾਂ ਵੱਲੋਂ ਮਨ ਹਟ ਕੇ ਨਾ ਆਪ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਨੇ ਵਾਲਾ ਹੋ ਜਾਵੇ। ਤੇ ਸਤਿਗੁਰੂ ਜੀ ਸਿੱਖਿਆ ਦਿੰਦੇ ਨੇ, ਹੇ ਭਾਈ ਆਪਣੇ ਮਨ ਨੂੰ ਸਦਾ ਸਮਝਾਉਂਦਾ ਰਹੋ, ਹੇ ਮੇਰਿਆ ਮਨਾ ਫੀਕੇ ਹਰ ਕੇ ਨਾਮ ਬਿਨ ਸਾਧ, ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੇ ਰਸ ਤੋਂ ਬਿਨਾਂ, ਸਵਾਦ ਤੋਂ ਬਿਨਾਂ, ਜਿੰਨੇ ਵੀ ਰਸਨਾ ਦੇ ਨਾਲ ਸਵਾਦ ਚੱਖਣੇ ਨੇ ਨਾ ਉਹ ਸਾਰੇ ਫਿੱਕੇ ਨੇ। ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਤੋਂ ਮਿੱਠਾ ਕੁਝ ਵੀ ਨਹੀਂ ਤੇ ਨਾਮ ਰਸ ਤੋਂ ਸਾਰੇ ਸਵਾਦ ਫਿੱਕੇ ਨੇ। ਫਰੀਦਾ ਸੱਖਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕੋਈ ਗਿਰੀਆਂ ਛੁਹਾਰੇ ਖਾ ਲਵੇ, ਕੋਈ ਕੂਜਾ ਮਿਸ਼ਰੀ ਖਾ ਲਵੇ, ਕੋਈ ਖੰਡ ਖਾ ਲਵੇ, ਕੋਈ ਗੁੜ ਖਾ ਲਵੇ, ਜਲੇਬੀਆਂ ਖਾ ਲਵੇ, ਰਸਗੁੱਲੇ ਖਾ ਲਵੇ, ਕੋਈ ਸ਼ਹਿਦ ਖਾ ਲਵੇ, ਮੱਝ ਦਾ ਦੁੱਧ ਪੀ ਲਵੇ, ਪਰ ਸਾਰਿਆਂ ਪਦਾਰਥਾਂ 'ਚ ਵੀ ਓਨੀ ਮਿਠਾਸ ਨਹੀਂ ਜਿੰਨੀ ਮਿਠਾਸ, ਜਿੰਨਾ ਰਸ ਅੰਮ੍ਰਿਤ ਦੇ ਵਿੱਚ ਹੈ। ਸਾਧ ਸੰਗਤ ਜੀ, ਇਹ ਅੰਮ੍ਰਿਤ ਰਸ ਪਹਿਲੇ ਦੇਣੀ ਨਹੀਂ ਆ ਜਾਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਨਾ ਸਤ ਸੰਗਤ ਦੁਆਰਾ ਨਾਮ ਸਿਮਰਨ ਦਾ ਰਸ ਲੈਣਾ ਕਰੀਏ, ਇਕਾਂਤ ਵਿੱਚ ਵੀ ਨਾਮ ਦੇ ਅਭਿਆਸੀ ਹੋਈਏ, ਤੇ ਜਿਵੇਂ ਜਿਵੇਂ ਫਿਰ ਨਾਮ ਦੇ ਨਾਲ ਮਨ ਜੁੜਦਾ ਹੈ, ਜਿਵੇਂ ਜਿਵੇਂ ਜੀਵ ਲਿਵ ਵਾਲਾ ਹੁੰਦਾ ਹੈ, ਜਿਵੇਂ ਜਿਵੇਂ ਪਿਆਰ ਵਾਲਾ ਹੁੰਦਾ ਨਾ, ਤੇ ਪਹਿਲੀਆਂ ਅਵਸਥਾਵਾਂ ਦੇ ਵਿੱਚ ਫਿਰ ਨਾਮ ਛੱਡਣ ਨੂੰ ਚਿੱਤ ਨਹੀਂ ਕਰਦਾ। ਜੇ ਕੋਈ ਮਾਲਾ ਦੇ ਨਾਲ ਸਿਮਰਨ ਕਰਦਾ ਇਵੇਂ ਹੁੰਦਾ ਇੱਕ ਮਾਲਾ ਹੋਰ ਕਰ ਲਈਏ, ਇੱਕ ਮਾਲਾ ਹੋਰ ਕਰ ਲਵਾਂ, ਇੱਕ ਮਾਲਾ ਕੀਤੀ ਭਾਵਨਾ ਬਣ ਜਾਂਦੀ, ਦੋ ਹੋਰ ਕਰ ਲਵਾਂ, ਦੋ ਹੋਰ ਕਰ ਲਈਆਂ।

0: ਮਨ ਆਨੰਦਮੈ ਅਵਸਥਾ ਦੇ ਵਿੱਚ ਲੀਨ ਹੁੰਦਾ ਹੈ ਤੇ ਸਾਧ ਸੰਗਤ ਜੀ ਫਿਰ ਜਿਵੇਂ ਜਿਵੇਂ ਆਨੰਦ ਦੇ ਨਾਲ ਮਨ ਦੇ ਟਿਕਾਓ ਦੇ ਨਾਲ ਜਗਿਆਸੂ ਗੁਰਬਾਣੀ ਪੜ੍ਹਦਾ ਨਾ ਫਿਰ ਮੁਖ ਦੇ ਅੰਦਰ ਰਸ ਆਉਣ ਲੱਗਦਾ ਹੈ। ਐਸਾ ਰਸ ਐਸੀ ਮਿਠਾਸ ਰਸਨਾ ਦੇ ਉੱਪਰ ਪ੍ਰਗਟ ਹੁੰਦੀ ਹੈ। ਸੰਸਾਰ ਦੇ ਕੁੱਲ ਪਦਾਰਥਾਂ ਦਾ ਜਿਹੜਾ ਰਸ ਹੈ ਨਾ ਉਹ ਕੇਵਲ ਤਾਂ ਕੇਵਲ ਇੱਕ ਬੂੰਦ ਮਾਤਰ ਹੈ ਤੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਿਹੜਾ ਰਸ ਹੈ ਉਹ ਪੂਰਾ ਦਾ ਪੂਰਾ ਸਾਗਰ ਹੈ। ਤੇ ਸਾਧ ਸੰਗਤ ਜੀ ਜਿਸ ਨੂੰ ਸਾਗਰ ਦੀ ਪ੍ਰਾਪਤੀ ਹੋ ਜਾਵੇ ਬੂੰਦ ਦੇ ਪਿੱਛੇ ਨਹੀਂ ਦੌੜਦਾ ਤੇ ਜਿਸ ਨੂੰ ਅੰਮ੍ਰਿਤ ਨਾਮ ਦੇ ਰਸ ਦੀ ਪ੍ਰਾਪਤੀ ਹੋ ਜਾਵੇ ਉਹ ਵਿਸ਼ੇ ਵਿਕਾਰਾਂ ਤੇ ਖਾਣ ਪੀਣ ਵਾਲੇ ਭੋਜਨ ਪਦਾਰਥਾਂ ਦੇ ਰਸ ਦੇ ਪਿੱਛੇ ਨਹੀਂ ਦੌੜਦਾ। ਭਾਵੇਂ ਕਿ ਭੋਜਨ ਛਕਣਾ ਸਰੀਰ ਦੀ ਮਰਿਆਦਾ ਹੈ ਉਹ ਮਰਿਆਦਾ ਪੂਰੀ ਕਰਨ ਵਾਸਤੇ ਕੇਵਲ ਤਾਂ ਕੇਵਲ ਸਰੀਰ ਨੂੰ ਜ਼ਿੰਦਾ ਰੱਖਣ ਵਾਸਤੇ ਭੋਜਨ ਛਕਦੇ ਨੇ ਉਹ ਰਸਾਂ ਕਸਾਂ ਵਾਸਤੇ ਚਸਕਿਆਂ ਵਾਸਤੇ ਸਵਾਦਾਂ ਵਾਸਤੇ ਨਹੀਂ ਛਕਦੇ। ਅੱਜ ਸਾਰੀ ਦੁਨੀਆ ਚਸਕਿਆਂ ਦੇ ਵਿੱਚ ਰੁੜੀ ਪਈ ਹੈ। ਜੰਕ ਫੂਡ ਫਾਸਟ ਫੂਡ ਖਾ ਖਾ ਕਰਕੇ ਸਭਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ, ਭਿਆਨਕ ਰੋਗ ਲੱਗ ਰਹੇ ਨੇ। ਸਭਨਾਂ ਨੂੰ ਪਤਾ ਹੈ ਲਗਭਗ ਕਿ ਜਿੰਨੇ ਵੀ ਪੈਕਟ ਫੂਡ ਨੇ ਇਹਨਾਂ ਸਾਰਿਆਂ ਦੇ ਵਿੱਚ ਕੈਮੀਕਲ ਤੇ ਪਏ ਹੀ ਨੇ। ਇਹ ਜਿੰਨੇ ਵੀ ਪੈਕਿੰਗ ਕਰ ਦਿੱਤੇ ਗਏ ਨੇ ਕੈਮੀਕਲ ਤੋਂ ਬਿਨਾਂ ਕੁਛ ਵੀ ਨਹੀਂ ਤੇ ਥੋੜਾ ਥੋੜਾ ਕੈਮੀਕਲ ਖਾਂਦਿਆਂ ਸਰੀਰ ਨੂੰ ਇੰਨੇ ਕੁ ਨੁਕਸਾਨ ਪੁੱਜਣੇ ਨੇ ਕਿ ਇੱਕ ਦਿਨ ਵੱਡਾ ਭਿਆਨਕ ਰੋਗ ਵੀ ਲੱਗ ਸਕਦਾ ਹੈ। ਪਰ ਜ਼ੁਬਾਨ ਦਾ ਚਸਕਾ ਹੀ ਹੈ ਨਾ, ਜ਼ੁਬਾਨ ਦਾ ਰਸ ਹੀ ਲੱਗਿਆ ਹੋਇਆ ਨਾ ਕਿ ਭੋਜਨ ਪਦਾਰਥਾਂ ਦੇ ਹੁੰਦਿਆਂ ਹੋਇਆਂ ਵੀ ਬਾਜ਼ਾਰ ਦੇ ਵਿੱਚੋਂ ਅਖਾਦ ਵਸਤੂਆਂ ਦਾ ਖਾਣਾ, ਨਾ ਛਕਣ ਯੋਗ ਨਾ ਖਾਣ ਯੋਗ ਵਸਤੂਆਂ ਦਾ ਕੈਮੀਕਲ ਤੇ ਹੋਰ ਪਦਾਰਥਾਂ ਦਾ ਖਾਣਾ, ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਦੇਣਾ ਕਰਦੇ ਨੇ ਭਾਈ ਫੀਕੇ ਹਰ ਕੇ ਨਾਮ ਬਿਨ ਸਾਧ। ਜਿੰਨੇ ਵੀ ਰਸਨਾ ਦੇ ਨਾਲ ਸਵਾਦ ਮੰਨਣ ਵਾਲੇ ਪਦਾਰਥ ਨੇ ਇਹਨਾਂ ਸਾਰੇ ਪਦਾਰਥਾਂ ਦਾ ਸਵਾਦ ਫਿੱਕਾ ਹੈ। ਜਿੰਨੇ ਵੀ ਵਿਸ਼ੇ ਰਸ ਜਿਨ੍ਹਾਂ ਦਾ ਜੀਵ ਰਸੀਆ ਉਹ ਕਰਕੇ ਰਸ ਲੈਣਾ ਲੋੜਦਾ ਉਹਨਾਂ ਸਾਰੇ ਵਿਸ਼ੇ ਸੁਖਾਂ ਦੇ ਰਸ ਵੀ ਫਿੱਕੇ ਹਨ।
1: ਅੰਮ੍ਰਿਤ ਰਸ ਕੀਰਤਨ ਹਰ ਗਾਈਆ।
0: ਸੋ ਮਹਾਰਾਜ ਫਿਰ ਜੇ ਇਹ ਫਿੱਕੇ ਨੇ ਤੇ ਫਿਰ ਮਿੱਠਾ ਕਿਹੜਾ ਹੈ, ਕਿਰਪਾਲਤਾ ਕਰਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਬੰਦਗੀ ਦੇ ਅੰਦਰ ਵਾਹਿਗੁਰੂ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਰਾਗ ਵਿੱਚ ਪਾ ਕਰਕੇ ਕੀਰਤਨ ਕਰੀਏ ਨਾ। ਅੰਮ੍ਰਿਤ ਰਸ ਕੀਰਤਨ ਹਰ ਗਾਈਐ, ਅੰਮ੍ਰਿਤ ਰਸ ਕੀਰਤਨ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਜੀ ਦੀ ਕੀਰਤੀ ਕਰੀਏ, ਜਸ ਕਰੀਏ, ਵਡਿਆਈ ਕਰੀਏ, ਕੀਰਤਨ ਗਾਇਨ ਕਰੀਏ ਤੇ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਅੰਮ੍ਰਿਤ ਰਸ ਦੀ ਪ੍ਰਾਪਤੀ ਕਰਾਉਣ ਵਾਲੇ ਵਾਹਿਗੁਰੂ ਜੀ ਦੇ ਕੀਰਤਨ ਨੂੰ ਰਸਨਾ ਦੇ ਨਾਲ ਗਾਇਨ ਵਾਲੇ ਹੋ ਕਰਕੇ ਗਾਉਂਦੇ ਰਹੀਏ, ਗਾਇਨ ਕਰਦੇ ਰਹੀਏ। ਅਖੰਡ ਕੀਰਤਨ ਭੋਜਨ ਤਿੰਨ ਚੂਰਾ, ਕਹੋ ਨਾਨਕ ਜਿਨ ਸਤਿਗੁਰ ਪੂਰਾ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਵਡਿਆਈ ਦਿੱਤੀ ਹੈ ਨਾ ਕਿ ਜਿਹੜਾ ਵੀ ਕੋਈ ਅੰਮ੍ਰਿਤ ਬਾਣੀ ਦੇ ਕੀਰਤਨ ਨੂੰ ਗਾਇਨ ਕਰਦਾ ਕੁਲਾਂ ਦੇ ਸਮੇਤ ਤਿਸ ਦਾ ਉਧਾਰ ਹੋ ਜਾਂਦਾ ਹੈ। ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰਾ ਸਗਲੇ ਕੁਲ ਤਾਰੇ, ਹਰ ਦਰਗਹ ਪਤ ਸਿਵ ਜਾਏਦਾ। ਭਾਈ ਐਸਾ ਜਿਹੜਾ ਅੰਮ੍ਰਿਤ ਰਸ ਕੀਰਤਨ ਹਰ ਗਾਈਐ, ਅੰਮ੍ਰਿਤ ਰਸ ਨੂੰ ਜੀਵ ਦੇ ਤਾਈਂ ਪ੍ਰਾਪਤ ਕਰਾਉਣ ਵਾਲਾ ਵਾਹਿਗੁਰੂ ਜੀ ਦੀ ਬਾਣੀ ਦਾ ਕੀਰਤਨ ਹੈ ਨਾ, ਇਸ ਨੂੰ ਗਾਇਨ ਕਰਨੇ ਵਾਲੇ ਹੋ ਕਰਕੇ ਸਦਾ ਗਾਇਨ ਕਰਦੇ ਰਹੀਏ। ਜੇ ਕੋਈ ਆਖੇ ਜੀ ਸਾਨੂੰ ਤੇ ਕੀਰਤਨ ਕਰਨਾ ਆਉਂਦਾ ਨਹੀਂ ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ 52 ਬਚਨਾਂ ਦੇ ਵਿੱਚ ਬਚਨ ਹੈ, ਹਰ ਰੋਜ਼ ਕਥਾ ਕੀਰਤਨ ਕਰਨਾ ਸੁਣਨਾ। ਕੀਰਤਨ ਕਰਨਾ ਆਉਂਦਾ ਤੇ ਫਿਰ ਕਰਨਾ ਹੈ, ਜੇ ਕਰਨਾ ਨਹੀਂ ਆਉਂਦਾ ਸੁਣਨਾ ਤੇ ਆਉਂਦਾ ਨਾ। ਪਰਮੇਸ਼ਰ ਜੀ ਨੇ ਦੋ ਕੰਨ ਤੇ ਦਿੱਤੇ ਨੇ ਨਾ, ਫਿਰ ਕੰਨਾਂ ਦੇ ਨਾਲ ਸੁਣਨਾ ਹੈ। ਕਥਾ ਵਿਚਾਰ ਜੇ ਕਰਨੇ ਦੀ ਸਤਿਗੁਰੂ ਜੀ ਨੇ ਦਾਤ ਬਖਸ਼ੀ ਹੈ ਤੇ ਨਿਤਾ ਪ੍ਰਤੀ ਕਰਨੀ ਹੈ, ਤੇ ਜੇ ਕਰਨੀ ਨਹੀਂ ਆਉਂਦੀ ਤੇ ਫਿਰ ਨਿਤਾ ਪ੍ਰਤੀ ਸੁਣਨੀ ਹੈ। ਇਹ ਸਤਿਗੁਰੂ ਜੀ ਦੇ ਸਿਧਾਂਤ ਨੇ। ਸੋ ਬਚਨ ਕਰਦੇ ਨੇ ਅੰਮ੍ਰਿਤ ਰਸ ਕੀਰਤਨ ਜਿਸ ਦੇ ਵਿੱਚੋਂ ਪ੍ਰਾਪਤ ਹੁੰਦਾ, ਐਸੇ ਹਰੀ ਪਰਮੇਸ਼ਰ ਜੀ ਦੇ ਜਸ ਦੇ ਕੀਰਤਨ ਨੂੰ ਗਾਉਣਾ ਕਰੀਏ ਅੰਮ੍ਰਿਤਮਈ ਗੁਰਬਾਣੀ ਦੁਆਰਾ।
1: ਅਹਨਿਸ ਪੂਰਨ ਨਾਦ।
0: ਸੋ ਮਹਾਰਾਜ ਕਿਤਨਾ ਸਮਾਂ ਹਰ ਜਸ ਕਥਨ ਕਰੀਏ, ਕਿਤਨਾ ਸਮਾਂ ਕੀਰਤਨ ਗਾਵੀਏ ਸੁਣੀਏ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਅਹਨਿਸ ਰਾਤ ਦਿਨ। ਪੂਰਨ ਪਰਮੇਸ਼ਰ ਜੀ ਦਾ ਨਾਦ ਜੋ ਸ਼ਬਦ ਹੈ ਨਾ, ਜੋ ਪੂਰਨ ਪਰਮੇਸ਼ਰ ਜੀ ਦਾ ਨਾਦ ਕਹਿਣਾ ਕਰੀਏ ਪ੍ਰਗਟ ਹੋਣਾ, ਇਸ ਪ੍ਰਕਾਰ ਪਰਮੇਸ਼ਰ ਜੀ ਦੇ ਨਾਮ ਬਾਣੀ ਦਾ ਨਾਦ ਪ੍ਰਗਟ ਹੋ ਆਵੇਗਾ। ਕੀਰਤਨ ਕਰਦਿਆਂ ਕੀਰਤਨ ਸਰਵਣ ਕਰਦਿਆਂ ਐਸੀ ਅਵਸਥਾ ਬਣੇਗੀ। ਫਿਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਰ ਇੱਕ ਵਸਤੂ ਦੇ ਵਿੱਚੋਂ ਵਾਹਿਗੁਰੂ ਜੀ ਦਾ ਨਾਦ, ਵਾਹਿਗੁਰੂ ਜੀ ਦਾ ਸ਼ਬਦ, ਵਾਹਿਗੁਰੂ ਜੀ ਦੀ ਧੁਨੀ, ਵਾਹਿਗੁਰੂ ਜੀ ਦੀ ਸਵਰ ਸਰਵਣ ਹੋਵੇਗੀ। ਅਹਿਨਸ ਪੂਰਨ ਨਾਦ, ਇਸ ਪ੍ਰਕਾਰ ਨਾਦ ਕੀਰਤਨ ਦੁਆਰਾ ਰਾਤ ਦਿਨ ਪੂਰਨ ਪਰਮੇਸ਼ਰ ਜੀ ਦੀ ਵਡਿਆਈ ਕਰਦੇ ਰਹੋ।

0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਸਿਮਰਤ ਸ਼ਾਂਤ ਮਹਾ ਸੁਖ ਪਾਈਆ,
0: ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨ ਦੇ ਨਾਲ ਨਾ ਸ਼ਾਂਤ ਜੋ ਵੱਡਾ ਭਾਰੀ ਮਹਾ ਸੁਖ ਸ਼ਾਂਤੀ ਸੁਖ ਹੈ ਉਹ ਪ੍ਰਾਪਤ ਕਰੀਦਾ ਹੈ। ਸਾਧ ਸੰਗਤ ਜੀ ਦੁਨੀਆਂ ਦੀ ਦੌੜ ਲੱਗੀ ਪਈ ਹੈ ਸ਼ਾਂਤੀ ਸੁਖ ਵਾਸਤੇ ਪਰ ਮਿਲਦਾ ਨਹੀਂ। ਗੋਲੀਆਂ ਖਾ ਖਾ ਕਰਕੇ ਸੌਂਦੇ ਨੇ, ਘੜੀ ਰਾਤ ਨਹੀਂ ਆਰਾਮ ਹੋ ਜਾਵੇ ਤੇ ਮਨ ਨੂੰ ਸ਼ਾਂਤੀ ਆ ਜਾਵੇ। ਕਿੰਨੇ ਲੋਕ ਟੀਕੇ ਲਵਾ ਲਵਾ ਕੇ ਸੌਂਦੇ ਨੇ, ਕਿੰਨੇ ਲੋਕ ਜਾ ਕਰਕੇ ਤੀਰਥਾਂ ਤੇ ਨਾ ਗਤੀਆਂ ਕਰਾਉਂਦੇ ਨੇ, ਮਰਨ ਤੋਂ ਉਪਰੰਤ ਤੇ ਸ਼ਾਂਤੀ ਭਾਲੀ ਜਾਂਦੀ ਹੈ। ਮਹਾਰਾਜ ਫਲਾਨਾ ਪੜਾਈ ਪੁਰਾਣੀ ਚੜ੍ਹਾਈ ਕਰ ਗਿਆ, ਇਸ ਦੀ ਆਤਮਾ ਨੂੰ ਸ਼ਾਂਤੀ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਹੜਾ ਕੰਮ ਜਿਉਂਦਿਆਂ ਨਹੀਂ ਹੋਇਆ ਮਰਿਆ ਕਿੱਥੋਂ ਹੋਜੂ। ਜਿਹੜਾ ਕੰਮ ਪ੍ਰਾਣੀ ਜਿਉਂਦਿਆਂ ਜੀ ਨਹੀਂ ਕਰ ਸਕਦਾ, ਪਾਣੀ ਦੀ ਬਾਲਟੀ ਪਈ ਹੋਵੇ ਜਿਹੜਾ ਜਿਉਂਦੇ ਜੀ ਚੁੱਕ ਕੇ ਲਾਂਭੇ ਨਹੀਂ ਕਰ ਸਕਦਾ, ਮਰਿਆ ਕਿਵੇਂ ਕਰ ਦੂ। ਕੋਈ ਸਮਾਨ ਹੈ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਤੇ ਪਹੁੰਚਾਉਣਾ, ਜੇ ਜਿਉਂਦਾ ਨਹੀਂ ਪਹੁੰਚਾ ਸਕਦਾ ਤੇ ਮੁਰਦਾ ਕਿਵੇਂ ਪਹੁੰਚਾ ਦੂ। ਜਿਹੜਾ ਕੰਮ ਜਿਉਂਦਿਆਂ ਨਹੀਂ ਹੁੰਦਾ ਉਹ ਮਰਿਆ ਵੀ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜੀਵਨ ਜੁਗਤ ਦੱਸੀਏ। ਗੁਰਬਾਣੀ ਸਾਧ ਸੰਗਤ ਜੀ ਕੇਵਲ ਤਾਂ ਕੇਵਲ ਕੰਨ ਰਸ ਨਹੀਂ, ਜਿੱਥੇ ਕੰਨਾਂ ਨੂੰ ਰਸ ਆਨੰਦ ਦੇਣ ਵਾਲੀ ਏ, ਮਨ ਨੂੰ ਵੀ ਸ਼ਾਂਤੀ ਸੁੱਖ ਦੇਣ ਵਾਲੀ ਇਹ ਜੀਵਨ ਜਾਚ ਹੈ। ਜਿਹੜਾ ਗੁਰਬਾਣੀ ਨੂੰ ਆਪਣੇ ਜੀਵਨ ਦੀ ਜਾਂਚ ਬਣਾ ਲੈਂਦਾ, ਸਿੱਖਿਆ ਬਣਾ ਲੈਂਦਾ, ਆਪਣੇ ਜੀਵਨ ਨੂੰ ਗੁਰਬਾਣੀ ਦੇ ਅਨੁਸਾਰ ਬਣਾ ਲੈਂਦਾ ਨਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀਆਂ ਦੀ ਅੰਮ੍ਰਿਤਮਈ ਗੁਰਬਾਣੀ ਜਿਉਂਦਿਆਂ ਜੀ ਸ਼ਾਂਤੀ ਸੁੱਖ ਮਨ ਨੂੰ ਦੇ ਦਿੰਦੀ ਏ। ਐਸਾ ਸ਼ਾਂਤੀ ਸੁੱਖ ਮਨ ਨੂੰ ਆ ਜਾਂਦਾ, ਜੀਵ ਭਾਣੇ ਨੂੰ ਮਿੱਠਾ ਕਰਕੇ ਮੰਨਦਾ। ਭਾਈ ਭਿਖਾਰੀ ਜੀ ਦੀ ਨਿਆਈ ਪੁੱਤ ਚੜ੍ਹਾਈ ਕਰ ਗਿਆ ਤੇ ਤਾਂ ਵੀ ਸਤਿਗੁਰੂ ਜੀ ਦੇ ਭਾਣੇ ਵਿੱਚ ਪ੍ਰਸੰਨ, ਪੁੱਤ ਦਾ ਵਿਆਹ ਹੁੰਦਾ ਤੇ ਤਾਂ ਵੀ ਪ੍ਰਸੰਨ। ਇਸ ਪ੍ਰਕਾਰ ਮਨ ਨੂੰ ਇੰਨੀ ਜ਼ਿਆਦਾ ਸ਼ਾਂਤੀ ਆ ਜਾਂਦੀ ਏ, ਵੱਡੇ ਤੋਂ ਵੱਡਾ ਨੁਕਸਾਨ ਹੋ ਜਾਵੇ ਤੇ ਮਨ ਵਿਚਲਿਤ ਨਹੀਂ ਹੁੰਦਾ। ਵਾਹਿਗੁਰੂ ਜੀ ਨੂੰ ਤਾਨੇ ਨਹੀਂ ਦਿੰਦਾ, ਮਿਹਣੇ ਨਹੀਂ ਦਿੰਦਾ, ਬੋਲੀਆਂ ਨਹੀਂ ਮਾਰਦਾ, ਵਾਹਿਗੁਰੂ ਜੀ ਦੀ ਬੰਦਗੀ ਵੱਲੋਂ ਬੇਮੁਖ ਨਹੀਂ ਹੁੰਦਾ। ਤੇ ਸਾਧ ਸੰਗਤ ਜੀ ਨਹੀਂ ਤੇ ਦੁਨੀਆਂ ਤੇ ਐਸੇ ਪ੍ਰਾਣੀ ਵੀ ਬੇਅੰਤ ਦੇਖੇ ਜਾਂਦੇ ਨੇ, ਕੋਈ ਸੰਬੰਧੀ ਚੜ੍ਹਾਈ ਕਰ ਜਾਵੇ ਤੇ ਨਾਲ ਹੀ ਕਹਿ ਦਿੰਦੇ ਪਰਮੇਸ਼ਰ ਨੇ ਸਾਡੀ ਸੇਵਾ ਦਾ ਮੁੱਲ ਨਹੀਂ ਪਾਇਆ, ਸਾਡਾ ਫਲਾਨਾ ਸੰਬੰਧੀ ਚੜ੍ਹਾਈ ਕਰ ਗਿਆ। ਭਾਈ ਜਿਹੜਾ ਚੜ੍ਹਾਈ ਕਰ ਗਿਆ ਉਸ ਦੀ ਪ੍ਰਾਰਬਧ ਸੀ, ਜਿੰਨੇ ਸਵਾਸ ਪਰਮੇਸ਼ਰ ਜੀ ਤੋਂ ਲੈ ਕੇ ਆਇਆ ਸੀ ਭੋਗ ਕਰਕੇ ਚਲਿਆ ਗਿਆ, ਤੇਰੀ ਸੇਵਾ ਦਾ ਸੰਬੰਧ ਸੰਬੰਧੀ ਦੇ ਸਵਾਸਾਂ ਨਾਲ ਕਿਵੇਂ ਹੋ ਗਿਆ ਕਿ ਤੂੰ ਸੇਵਾ ਕੀਤੀ ਤੇ ਉਸ ਦੀ ਉਮਰਾਂ ਲੰਬੀ ਹੋਵੇ, ਐਸੀ ਇੱਛਾ ਹੀ ਕਿਉਂ ਰੱਖੀ। ਚਾਹੀਦਾ ਤੇ ਸਹੀ ਪਰਮੇਸ਼ਰ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਸਾਧ ਸੰਗਤ ਜੀ ਜਿਹੜੇ ਮਨਮੁਖ ਨੇ ਨਾ, ਸੱਟ ਵੀ ਲੱਗ ਜਾਵੇ ਕਹਿੰਦੇ ਜੀ ਮੈਨੂੰ ਤੇ ਸੱਟ ਲੱਗ ਗਈ ਮੈਂ ਤੇ ਦੁੱਖ ਪਾਉਣਾ, ਨਾਮ ਜਪਣ ਦਾ ਕੀ ਫਾਇਦਾ। ਤੇ ਜਿਹੜੇ ਗੁਰਮੁਖ ਹੁੰਦੇ ਨੇ ਭਾਣੇ 'ਚ ਮਿੱਠਾ ਕਰਕੇ, ਭਾਣੇ ਨੂੰ ਮਿੱਠਾ ਕਰਕੇ ਮੰਨਦਿਆਂ ਬਚਨ ਕਰਦੇ ਨੇ, ਪਤਾ ਨਹੀਂ ਜਾਣ ਹੀ ਜਾਣੀ ਹੋਵੇ ਪਰ ਵਾਹਿਗੁਰੂ ਜੀ ਨੇ ਸੱਟ ਲਾ ਕੇ ਜੀਵਨ ਬਚਾ ਦਿੱਤਾ ਹੈ। ਹੋ ਸਕਦਾ ਵੱਡਾ ਦੁਕਾਨ ਵਾਪਰਨਾ ਹੋਵੇ, ਬਹੁਤੀਆਂ ਸੱਟਾਂ ਲੱਗਣੀਆਂ ਹੋਣ ਪਰ ਵਾਹਿਗੁਰੂ ਜੀ ਨੇ ਥੋੜੀ ਸੱਟ ਦੇ ਨਾਲ ਹੀ ਛੁਟਕਾਰਾ ਕਰਾ ਦਿੱਤਾ। ਜਲੰਧਰ ਦਾ ਸਿੰਘ ਹੈ ਸਾਧ ਸੰਗਤ ਜੀ, ਕਥਾਵਾਚਕ ਸਿੰਘ ਭਾਈ ਮਨਦੀਪ ਸਿੰਘ, ਉਸ ਦਾ ਐਕਸੀਡੈਂਟ ਹੋ ਗਿਆ, ਗੋਡੇ ਦੀ ਚਪਣੀ ਟੁੱਟ ਗਈ, ਵੱਡਾ ਨੁਕਸਾਨ ਭਾਵੇਂ ਸਿਹਤ ਕਰਕੇ ਹੋਇਆ ਪਰ ਜਿਸ ਵੇਲੇ ਸੰਬੰਧੀਆਂ ਨੇ ਤੇ ਰਿਸ਼ਤੇਦਾਰਾਂ ਨੇ ਆ ਕੇ ਆਖਿਆ ਨਾ ਬੜਾ ਮਾੜਾ ਹੋਇਆ ਤੇਰੇ ਸੱਟਾਂ ਲੱਗ ਗਈਆਂ, ਕਹਿਣ ਲੱਗਾ ਸ਼ੁਕਰ ਹੈ ਸਤਿਗੁਰੂ ਸਾਹਿਬ ਜੀ ਦਾ, ਗੋਡੇ ਤੇ ਸੱਟ ਲੱਗੀ ਤੇ ਸੱਟ ਨਾਲ ਹੀ ਛੁਟਕਾਰਾ ਹੋ ਗਿਆ। ਕਹਿੰਦਾ ਨਹੀਂ ਤੇ ਹਾਈਵੇ ਤੇ ਡਿੱਗਾ ਸੀ, ਜੇ ਕੋਈ ਬੱਸ ਆਉਂਦੀ ਹੁੰਦੀ ਟਰੱਕ ਆਉਂਦਾ ਹੁੰਦਾ ਉੱਥੋਂ ਦੀ ਲੰਘ ਜਾਣਾ ਸੀ, ਜਾਨ ਜਾਣੀ ਸੀ। ਇਹ ਪਰਮੇਸ਼ਰ ਜੀ ਦਾ ਸ਼ੁਕਰ ਹੈ ਕੋਈ ਬੱਸ ਟਰੱਕ ਉੱਤੋਂ ਨਹੀਂ ਲੰਘ ਗਿਆ, ਇਕੱਲਾ ਗੋਡਾ ਹੀ ਟੁੱਟਾ ਹੈ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ ਉਹ ਸ਼ੁਕਰ 'ਚ ਹੀ ਰਹਿੰਦੇ ਨੇ, ਸ਼ੁਕਰਾਨੇ 'ਚ ਹੀ ਰਹਿੰਦੇ ਨੇ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਸਿਮਰਤ ਸ਼ਾਂਤ, ਭਾਈ ਇਸ ਪ੍ਰਕਾਰ ਸ਼ਾਂਤੀ ਸੁੱਖ ਮਨ ਦੇ ਅੰਦਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨ ਦੇ ਨਾਲ ਪਾਈਦਾ, ਦੁੱਖ ਵੀ ਆ ਜਾਵੇ ਤੇ ਦੁੱਖ ਦੁੱਖ ਹੋ ਕਰਕੇ ਨਹੀਂ ਵਿਆਪਦਾ ਹੈ।
1: ਸਿਮਰਤ ਸ਼ਾਂਤ ਮਹਾ ਸੁਖ ਪਾਈਆ,
0: ਵੱਡਾ ਭਾਰੀ ਸ਼ਾਂਤੀ ਸੁਖ ਅੰਮ੍ਰਿਤ ਨਾਮ ਦਾ ਸਿਮਰਨ ਕਰਨ ਦੇ ਨਾਲ ਪ੍ਰਾਪਤ ਹੁੰਦਾ ਹੈ ਜੀਓ।
1: ਮਿਟ ਜਾਹੇ ਸਗਲ ਵਿਖਾਦ,
0: ਜਿਸ ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਮਨ ਦੇ ਸਾਰੇ ਵਿਖਾਦ, ਮਨ ਦੇ ਸਾਰੇ ਝਗੜੇ ਮੁੱਕ ਜਾਂਦੇ ਨੇ। ਤੇ ਸਾਧ ਸੰਗਤ ਜੀ ਜਿਹੜਾ ਦੁਨਿਆਵੀ ਬਿਰਤੀ ਵਾਲਾ ਜੀਵ ਹੈ ਨਾ, ਲਗਭਗ ਹਰ ਇੱਕ ਜੀਵ ਦੇ ਮਨ ਦੇ ਅੰਦਰ ਮਹਾਭਾਰਤ ਛਿੜੀ ਹੋਈ ਰਹਿੰਦੀ, ਜੰਗ ਛਿੜੀ ਰਹਿੰਦੀ ਹੈ। ਮਨ ਦੇ ਅੰਦਰ ਹੀ ਕਿਸੇ ਨੂੰ ਤਾਨੇ ਮਾਰੀ ਜਾਂਦਾ, ਕਿਸੇ ਨੂੰ ਮਿਹਣੇ ਮਾਰੀ ਜਾਂਦਾ, ਕਿਸੇ ਦੀਆਂ ਲੱਤਾਂ ਖਿੱਚੀ ਜਾਂਦਾ, ਮਨ ਦੇ ਅੰਦਰ ਹੀ ਕਿਸੇ ਦੀਆਂ ਚੁਗਲੀਆਂ ਕਰੀ ਜਾਂਦਾ, ਕਿਸੇ ਦਾ ਘਰ ਢਾਈ ਜਾਂਦਾ, ਕਿਸੇ ਦੇ ਐਕਸੀਡੈਂਟ ਕਰੀ ਜਾਂਦਾ, ਮਨ ਦੇ ਅੰਦਰ ਹੀ ਕਿਸੇ ਨੂੰ ਬੁਰਾ ਬੋਲੀ ਜਾਂਦਾ, ਕਿਸੇ ਨੂੰ ਨੀਵਾਂ ਦਿਖਾਉਣ ਦਾ ਯਤਨ ਕਰੀ ਜਾਂਦਾ। ਹਰ ਇੱਕ ਦੇ ਮਨ ਦੇ ਅੰਦਰ ਲਗਭਗ ਜਿਹੜੇ ਨਾਮ ਦੇ ਰਸੀਏ ਉਹਨਾਂ ਨੂੰ ਛੱਡ ਕੇ ਹਰ ਇੱਕ ਪ੍ਰਾਣੀ ਦੇ ਮਨ ਦੇ ਅੰਦਰ ਜੰਗ ਲੱਗੀ ਹੋਈ, ਲੜਾਈ ਚੱਲੀ ਜਾਂਦੀ ਹੈ। ਇਹ ਕਲਪਨਾ ਜਿਹੜੀ ਹੈ ਇਹ ਚੱਲੀ ਜਾਂਦੀ ਹੈ। ਇਹ ਕਲਪਨਾ ਦਾ ਕਲੇਸ਼ ਵੱਡਾ ਕਲੇਸ਼ ਹੈ। ਮਨ ਦੇ ਹਰ ਵੇਲੇ ਕੁਛ ਨਾ ਕੁਛ ਚਿਤਵਦੇ ਹੀ ਰਹਿਣਾ। ਤੇ ਸਾਧ ਸੰਗਤ ਜੀ, ਮਨ ਦੀ ਜਿਹੜੀ ਤਾਕਤ, ਮਨ ਦੀ ਸ਼ਕਤੀ ਹੈ ਨਾ, ਜਿਸ ਚੀਜ਼ ਬਾਰੇ ਚਿਤਵਦਾ ਮਨ ਦੀ ਸ਼ਕਤੀ, ਉਸ ਨੂੰ ਜਾ ਕੇ ਮਿਲਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਹੜੇ ਨਾਮ ਦੇ ਰਸੀਏ ਨੇ ਨਾ, ਉਹ ਮਨ ਦੀ ਸ਼ਕਤੀ ਦੂਸਰੀਆਂ ਵਸਤੂਆਂ ਤੇ ਨਹੀਂ ਲਾਉਂਦੇ। ਮਨ ਦਾ ਬਲ ਦੂਸਰੀਆਂ ਵਸਤੂਆਂ ਤੇ ਨਹੀਂ ਲਾਉਂਦੇ, ਮਨ ਦਾ ਬਲ ਸਿਮਰਨ ਕਰਨੇ ਦੇ ਵਿੱਚ ਲਾਉਂਦੇ ਨੇ। ਮਨ ਨੂੰ ਇਕਾਗਰ ਕਰਨ ਵਾਸਤੇ ਮਨ ਦਾ ਬਲ ਵਰਤਦੇ ਨੇ। ਇਸ ਪ੍ਰਕਾਰ ਜਿਹੜੇ ਫਿਰ ਲਿਵ ਲਾ ਕਰਕੇ ਮਨ ਨੂੰ ਟਿਕਾ ਕਰਕੇ ਜਪਦੇ ਨੇ ਨਾ, ਮਿਟ ਜਾ ਹੈ ਸਗਲ ਬਿਖਾਦ, ਉਹਨਾਂ ਦੇ ਸਾਰੇ ਬਿਖਾਦ, ਸਾਰੇ ਝਗੜੇ, ਸਾਰੇ ਝੇੜੇ ਪ੍ਰਤੱਖ ਵੀ ਤੇ ਮਨ ਦੀ ਕਲਪਨਾ ਦੇ ਵੀ ਉਹਨਾਂ ਦੇ ਮੁੱਕ ਜਾਂਦੇ ਹਨ।
1: ਹਰ ਹਰ ਲਾਭ ਸਾਧ ਸੰਗਤ ਪਾਈਆ।
0: ਮਹਾਰਾਜ, ਇਹ ਨਾਮ ਦਾ ਲਾਭ ਪ੍ਰਾਪਤ ਕਿਵੇਂ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ, ਜੋ ਪਰਮੇਸ਼ਰ ਜੀ ਸਭਨਾਂ ਦੇ ਤਾਂ ਹੀ ਹਰਿਆ ਭਰਿਆ ਕਰਨ ਵਾਲੇ ਨੇ, ਤੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਦਾ ਲਾਭ ਸਤ ਸੰਗਤ ਦੁਆਰਾ ਵੱਡਾ ਭਾਰੀ ਪ੍ਰਾਪਤ ਹੁੰਦਾ ਹੈ। ਕਿਉਂਕਿ ਸਤ ਸੰਗਤ ਵਿੱਚ ਮਨ ਛੇਤੀ ਇਕਾਗਰ ਹੁੰਦਾ ਹੈ, ਫਿਰ ਸਤ ਸੰਗਤ ਵਿੱਚ ਜਪਣੇ ਦਾ ਜਿਹੜਾ ਮਹੱਤਵ ਹੈ ਨਾ, ਉਹ ਕਿੰਨੇ ਕੁ ਲੱਖਾਂ ਕਰੋੜਾਂ ਗੁਣਾ ਵੱਧ ਜਾਂਦਾ, ਉਹ ਕਥਨ ਨਹੀਂ ਕੀਤਾ ਜਾਂਦਾ। ਸਾਧ ਸੰਗਤ ਸਤ ਸੰਗਤ ਨਾਲ ਮਿਲ ਕੇ ਜਪਣੇ ਦਾ ਬਹੁਤਾ ਮਹੱਤਵ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਨਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਮਨ ਦੀ ਮੈਲ ਨਾਸ ਹੋ ਜਾਂਦੀ ਹੈ, ਕੋਟ ਅਗ ਹਰੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ, ਨਿਰਪਲ ਨਿਰਮਲ ਭਏ ਚੀਤਾ ਤੇ ਚਿੱਤ ਜਿਹੜਾ ਇਹ ਨਿਰਮਲ ਸਵੱਛ ਪਵਿੱਤਰ ਹੋ ਜਾਂਦਾ ਹੈ। ਭਾਈ, ਇਹ ਸਾਧ ਸੰਗਤ ਨਾਲ ਮਿਲ ਕੇ ਜਪਣੇ ਦਾ ਲਾਭ ਹੈ। ਹਰ ਹਰ ਲਾਭ ਸਾਧ ਸੰਗ ਪਾਈਐ। ਸਤ ਸੰਗਤ ਸਾਧ ਸੰਗਤ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਦਾ ਲਾਭ ਪ੍ਰਾਪਤ ਕਰੀਦਾ ਹੈ। ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਦੇ ਖਜ਼ਾਨੇ ਨੂੰ ਹਿਰਦੇ ਰੂਪੀ ਗੱਡੇ ਦੇ ਵਿੱਚ ਲੱਦ ਕੇ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਲੈ ਆਉਣਾ ਕਰੋ। ਜੋ ਪਰਮੇਸ਼ਰ ਜੀ ਸਾਰਿਆਂ ਤੋਂ ਉੱਚੇ ਤੇ ਉੱਚਿਆਂ ਤੋਂ ਵੀ ਉੱਚੇ ਨੇ, 84 ਲੱਖ ਜੂਨੀਆਂ ਦੇ ਵਿੱਚੋਂ ਉੱਚੀ ਹੈ ਮਨੁੱਖਾਂ ਦੇ ਹੀ, ਇਸ ਪ੍ਰਕਾਰ ਮਨੁੱਖ ਉੱਚੇ ਹੋ ਗਏ। ਸਭ ਤੇ ਊਚ, ਸਭਨਾਂ ਤੋਂ ਉੱਚੇ ਮਨੁੱਖ ਨੇ, ਊਚ ਤੇ ਉੱਚੋ ਮਨੁੱਖਾਂ ਤੋਂ ਉੱਚੇ ਨੇ ਦੇਵਤੇ, ਤੇ ਦੇਵਤਿਆਂ ਤੋਂ ਉੱਚੇ ਨੇ ਤ੍ਰਿਦੇਵ ਸ਼ਿਵਜੀ ਬ੍ਰਹਮਾ ਵਿਸ਼ਨੂੰ, ਅਥਵਾ ਦੇਵਤਿਆਂ ਤੋਂ ਉੱਚੇ ਨੇ ਉਹਨਾਂ ਦੇ ਗੁਰੂ ਬ੍ਰਹਸਪਤ ਇਤਿਆਦਕ। ਸਤਿਗੁਰੂ ਜੀ ਬਚਨ ਕਰਦੇ ਨੇ, ਜੋ ਪਰਮੇਸ਼ਰ ਜੀ ਨੇ ਨਾ, ਜਿਹੜੇ ਉੱਚੇ ਮਨੁੱਖ ਨੇ, ਉੱਚੇ ਦੇਵਤੇ ਨੇ, ਉਹਨਾਂ ਤੋਂ ਉੱਚੇ ਬ੍ਰਹਸਪਤ ਜਾਂ ਤ੍ਰਿਦੇਵ ਨੇ, ਇਹਨਾਂ ਸਾਰਿਆਂ ਤੋਂ ਉੱਚੇ ਨੇ ਪਰਮੇਸ਼ਰ ਜੀ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਜਿਸ ਦੇ ਸਦਰਸ਼ ਕੋਈ ਪੁੱਜ ਨਹੀਂ ਸਕਦਾ ਹੈ।
1: ਅੰਤ ਨਹੀਂ ਮਰਯਾਦ,
0: ਇਸ ਦੀ ਮਰਿਆਦਾ ਦੀ ਕੋਈ ਸੀਮਾ ਨਹੀਂ, ਕੋਈ ਹੱਦ ਨਹੀਂ। ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਸ ਪ੍ਰਕਾਰ ਕਿਸ ਨੂੰ ਕਿਸ ਮਰਿਆਦਾ ਦੇ ਨਾਲ, ਜੁਗਤ ਦੇ ਨਾਲ ਵਰਤਾਰਾ ਵਰਤਾ ਦੇਣਾ, ਬਖਸ਼ਿਸ਼ਾਂ ਕਰ ਦੇਣੀਆਂ, ਤੇ ਇਸ ਦੀ ਮਰਿਆਦਾ ਦਾ ਵੀ ਕੋਈ ਅੰਤ ਨਹੀਂ ਆਉਂਦਾ ਹੈ ਜੀਓ।
1: ਵਰਨ ਨਾ ਸਾਕੋ ਨਾਨਕ ਮਹਿਮਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇੱਕ ਰਸਨਾ, ਇੱਕ ਜ਼ੁਬਾਨ, ਇੱਕ ਜਿਹਾ, ਇੱਕ ਵਾਕ ਇੰਦਰੇ ਦੇ ਨਾਲ ਕਿੰਨੇ ਕੁ ਗੁਣ ਤੇ ਇਸ ਦੇ ਕਥਨ ਕਰੀਏ। ਵਾਹਿਗੁਰੂ ਜੀ ਦੀਆਂ ਵਡਿਆਈਆਂ ਤੇ ਇਸ ਦੇ ਗੁਣ ਕਹਿਣ ਵਿੱਚ ਨਹੀਂ ਆਉਂਦੇ, ਬੇਅੰਤ ਹਨ।
1: ਦੇਖ ਰਹੇ ਬਿਸਮਾਦ,
0: ਤੇ ਹਜ਼ੂਰ ਫਰਮਾਉਂਦੇ ਨੇ ਤੇ ਇਸ ਦੀਆਂ ਵਡਿਆਈਆਂ ਨੂੰ, ਤੇ ਇਸ ਦੇ ਗੁਣਾਂ ਨੂੰ, ਤੇ ਇਸ ਦੀ ਸੋਭਾ ਨੂੰ ਵੇਖ ਵੇਖ ਕੇ ਅਸੀਂ ਵਿਸਮਾਦ ਹੋ ਰਹੇ ਹਾਂ, ਆਸ਼ਚਰਜ ਹੋ ਰਹੇ ਹਾਂ ਜੀਓ।
1: ਸਾਰਗ ਮਹੱਲਾ ਪੰਜਵਾਂ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਆਇਓ ਸੁਨਨ ਪੜਨ ਕੋ ਬਾਣੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰਾ ਸੰਸਾਰ ਖਾਣ ਪੀਣ ਦੇ ਵਿਸ਼ੇ ਵਿਕਾਰਾਂ ਵਿੱਚ ਹੀ ਲੱਗ ਰਹੇ ਹੈ, ਕਿਰਪਾਲਤਾ ਕਰਕੇ ਦੱਸੋ ਜੀਵ ਦਾ ਧਰਤੀ ਤੇ ਆਉਣ ਦਾ ਪ੍ਰਯੋਜਨ ਕੀ ਹੈ, ਲਾਭ ਕੀ ਹੈ, ਸਵਾਰਥ ਕੀ ਹੈ, ਕਿਸ ਕਾਰਜ ਵਾਸਤੇ ਆਇਆ ਹੈ? ਆਪਣੇ ਆਪਣੇ ਮਨਾਂ ਦੇ ਅੰਦਰ ਝਾਤੀਆਂ ਮਾਰ ਕੇ ਦੇਖੀਏ, ਜਿੰਨਾ ਕੰਮਾਂ ਵਿੱਚ ਲੱਗੇ ਹੋਏ, ਕੀ ਜਨਮ ਇਹਨਾਂ ਕੰਮਾਂ ਵਾਸਤੇ ਮਿਲਿਆ? ਕਿ ਮਨ ਦੇ ਵਿੱਚ ਹਰ ਵੇਲੇ ਕਲਪਨਾ ਹੀ ਕਰਦੇ ਰਹਿਣਾ ਕਿ ਇਸ ਵਾਸਤੇ ਜਨਮ ਮਿਲਿਆ, ਜਾਂ ਵਿਸ਼ੇ ਵਿਕਾਰਾਂ ਵਿੱਚ ਲੱਗੇ ਰਹਿਣਾ, ਰਾਤ ਦਿਨ ਭੱਜੇ ਫਿਰਨਾ, ਦੇਣੇ ਉੱਠ ਕੇ ਖਾ ਲਿਆ, ਭਾਂਡੇ ਮਾਂਜ ਲਏ, ਫਿਰ ਪਕਾ ਲਿਆ, ਫਿਰ ਖਾ ਲਿਆ, ਫਿਰ ਖਾ ਲਿਆ, ਫਿਰ ਪਕਾ ਲਿਆ, ਭਾਂਡੇ ਮਾਂਜੇ ਤੇ ਸੌਂਗੇ, ਕਿ ਇਸੇ ਕੰਮ ਲਈ ਜੀਵਨ ਮਿਲਿਆ? ਜਾਂ ਜਾ ਕੇ ਕਿਸੇ ਦਫ਼ਤਰ ਵਿੱਚ ਕਿਸੇ ਬੌਸ ਦੀ ਜਾ ਕੇ ਚਾਕਰੀ ਕਰ ਲਈ, ਮਹੀਨੇ ਬਾਅਦ ਪਗਾਰ ਤਨਖਾਹ ਲੈ ਲਈ, ਕਿ ਇਸੇ ਵਾਸਤੇ ਜੀਵਨ ਮਿਲਿਆ? ਕਿਸ ਕਾਰਜ ਵਾਸਤੇ, ਕਿਸ ਪ੍ਰਯੋਜਨ ਵਾਸਤੇ ਜੀਵਨ ਮਿਲਿਆ? ਤੇ ਸਤਿਗੁਰੁ ਸੱਚੇ ਪਾਤਸ਼ਾਹ ਜੀ ਸੋਝੀ ਦਿੰਦੇ ਨੇ ਹੇ ਜੀਵ ਹਰ ਇੱਕ ਜਿਹੜਾ ਪ੍ਰਾਣੀ ਮਾਤਰ ਹੈ ਨਾ ਉਹ ਧਰਤੀ ਦੇ ਉੱਪਰ ਆਇਓ ਆਇਆ ਹੈ ਸੁਣਨ ਪੜਨ ਕਉ ਬਾਣੀ ਪਰਮੇਸ਼ਵਰ ਜੀ ਦੇ ਨਾਲ ਸੰਬੰਧਿਤ ਪਰਮੇਸ਼ਵਰ ਜੀ ਦੀ ਪ੍ਰਾਪਤੀ ਕਰਵਾਉਣ ਵਾਲੀ ਅੰਮ੍ਰਿਤਮਈ ਗੁਰਬਾਣੀ ਨੂੰ ਪੜਨ ਅਤੇ ਸੁਣਨ ਵਾਸਤੇ ਆਇਆ ਹੈ। ਜੀਵ ਦੇ ਜੀਵਨ ਦਾ ਪ੍ਰਯੋਜਨ ਇਹ ਹੈ ਪਰਮੇਸ਼ਵਰ ਜੀ ਦੀ ਪ੍ਰਾਪਤੀ ਕਰਾਉਣ ਵਾਲੀ ਗੁਰਬਾਣੀ ਨੂੰ ਪੜ੍ਹਨਾ ਕਰੇ ਤੇ ਪ੍ਰਾਪਤੀ ਕਰਾਉਣ ਵਾਲੀ ਬਾਣੀ ਨੂੰ ਕੰਨਾਂ ਦੇ ਨਾਲ ਸਦਾ ਸੁਣਦਾ ਰਹੇ।
1: ਨਾਮ ਵਿਸਾਰ ਲਗਹਿ ਅਨ ਲਾਲਚ
0: ਪਰ ਮਹਾਰਾਜ ਦੁਨੀਆਂ ਦੇ ਸਾਰੇ ਲੋਕ ਨਾਮ ਜਪਦੇ ਬਾਣੀ ਪੜ੍ਹਦੇ ਤੇ ਸੁਣਦੇ ਤੇ ਨਹੀਂ ਦੇਖੇ ਜਾਂਦੇ। ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਜੀਵ ਨੇ ਨਾ ਨਾਮ ਵਿਸਾਰ ਅੰਮ੍ਰਿਤ ਨਾਮ ਨੂੰ ਇਹਨਾਂ ਨੇ ਵਿਸਾਰ ਦਿੱਤਾ ਹੋਇਆ ਹੈ ਲਗਹੇ ਲੱਗੇ ਹੋਏ ਨੇ ਅਨ ਲਾਲਚ ਹੋਰਨਾਂ ਲਾਲਚਾਂ ਦੇ ਵਿੱਚ ਕੋਈ ਮਾਇਆ ਨੂੰ ਕਮਾਉਣ ਵਿੱਚ ਲੱਗਾ ਕੋਈ ਜ਼ਮੀਨਾਂ ਬਣਾਉਣ ਵਿੱਚ ਲੱਗਾ ਹੈ ਇਸੇ ਪ੍ਰਕਾਰ ਕੋਈ ਵਿਸ਼ਿਆਂ ਨੂੰ ਕਮਾਉਣ ਵਿੱਚ ਲੱਗਾ ਹੈ ਕੋਈ ਦੂਸਰਿਆਂ ਦਾ ਖੋਹ ਖਿੱਚ ਕੇ ਆਪਣੇ ਘਰ ਵਿੱਚ ਲੈ ਆਉਣ ਵਾਸਤੇ ਲੱਗਾ ਹੈ ਹੱਟ ਪੱਟਣ ਵਿੱਚ ਮੰਦਰ ਭੰਨਾ ਕਰ ਚੋਰੀ ਕਰ ਆਵੈ ਐਸੇ ਆਚਾਰ ਵਿਵਹਾਰ ਪਾਪ ਕਰਮਾਂ ਵਿੱਚ ਲੱਗਾ ਹੋਇਆ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਅਨ ਲਾਲਚ ਵਾਧੂ ਦੇ ਲਾਲਚ ਹੋਰ ਹੋਰ ਲਾਲਚ ਕਿਸੇ ਨੂੰ ਖਾਣ ਦੇ ਕਿਸੇ ਨੂੰ ਪੀਣ ਦੇ ਕਿਸੇ ਨੂੰ ਹੰਢਾਉਣ ਦੇ ਕਿਸੇ ਨੂੰ ਫੈਸ਼ਨਾਂ ਦੇ ਲੱਗ ਗਏ ਕਿਸੇ ਨੂੰ ਬਹੁਤਾ ਜਿਉਣ ਦੇ ਲੱਗ ਗਏ ਕਿਸੇ ਨੂੰ ਇਕੱਠਾ ਕਰਨ ਦੇ ਲੱਗ ਗਏ ਹੋਰ ਤਰ੍ਹਾਂ ਦੇ ਬਹੁਤੇ ਜਿਹੜੇ ਨਾਨਾ ਪ੍ਰਕਾਰ ਦੇ ਲਾਲਚ ਨੇ ਜੀਵਾਂ ਦੇ ਮਨਾਂ ਨੂੰ ਲੱਗੇ ਹੋਏ ਹਨ।
1: ਤਿਰਥਾ ਜਨਮ ਪ੍ਰਾਣੀ
0: ਇਸ ਪ੍ਰਕਾਰ ਇਹ ਪ੍ਰਾਣਾਧਾਰੀ ਜੀਵ ਆਪਣੇ ਆਪਣੇ ਜਨਮ ਨੂੰ ਤੁਸੀਂ ਵਿਅਰਥ ਗਵਾਈ ਜਾ ਰਹੇ ਹੋ ਨਿਸਫਲ ਕਰੀ ਜਾ ਰਹੇ ਹੋ ਬਿਰਥਾ ਜਨਮ ਪ੍ਰਾਣੀ ਤੇ ਜਿਹੜਾ ਵੀ ਕੋਈ ਪ੍ਰਾਣੀ ਮਾਤਰ ਅਨ ਲਾਲਚ ਦੇ ਵਿੱਚ ਲੱਗ ਗਿਆ ਨਾ ਉਸ ਪ੍ਰਾਣੀ ਦਾ ਜਿਹੜਾ ਜੀਵਨ ਹੈ ਉਹ ਵਿਅਰਥ ਜਾ ਰਿਹਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ
1: ਸਮਝ ਅਚੇਤ ਚੇਤ ਮਨ ਮੇਰੇ
0: ਮਹਾਰਾਜ ਹੋਰਨਾਂ ਲਾਲਚਾਂ ਵੱਲਾਂ ਮਨ ਨੂੰ ਮੋੜੀਏ ਕਿਵੇਂ ਤੇ ਸਤਿਗੁਰੂ ਜੀ ਸਿੱਖਿਆ ਦਿੰਦੇ ਨੇ ਮਨ ਨੂੰ ਸਿੱਖਿਆ ਦਿੰਦੇ ਰਹੋ ਹੇ ਮੇਰੇ ਮਨਾ ਤੂੰ ਸਮਝਣਾ ਕਰ ਕਿਉਂ ਅਚੇਤ ਹੋਇਆ ਪਿਆ ਚੇਤਨਤਾਈ ਤੋਂ ਰਹਿਤ ਹੋਇਆ ਪਿਆ ਚੇਤ ਅਚੇਤਤਾਈ ਨੂੰ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਚੇਤਨਾ ਕਰ ਨਾਮ ਦਾ ਚਿੰਤਨ ਕਰ ਮਨ ਦੇ ਵਿੱਚ ਹਰ ਵੇਲੇ ਮੇਰਿਆ ਮਨਾ
1: ਸੰਤਨ ਅਕਥ ਕਹਾਣੀ
0: ਸੰਤ ਜਨਾਂ ਨੇ ਜੋ ਅਕਥ ਕਥਾ ਪਰਮੇਸ਼ਰ ਜੀ ਦੀ ਕਥਨ ਕਰਨਾ ਕੀਤੀ ਏ ਨਾ ਉਸ ਅਕਥ ਕਹਾਣੀ ਨੂੰ ਤੂੰ ਵੀ ਸਰਵਣ ਕਰਨੇ ਵਾਲਾ ਹੋਣਾ ਕਰ
1: ਲਾਭ ਲੈ ਹੋ ਹਰ ਹਿਰਦਾ ਅਰਾਧ
0: ਹੇ ਭਾਈ ਅੰਮ੍ਰਿਤ ਨਾਮ ਨੂੰ ਜਪਣ ਰੂਪੀ ਲਾਹਾ ਪ੍ਰਾਪਤ ਕਰ ਲੈਣਾ ਕਰੋ ਮਹਾਰਾਜ ਕਿਵੇਂ ਪ੍ਰਾਪਤ ਹੋਵੇ ਹਜ਼ੂਰ ਫਰਮਾਉਂਦੇ ਨੇ ਹਿਰਦੈ ਅਰਾਧ ਹੋ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੇ ਨਾਮ ਦੀ ਅਰਾਧਨਾ ਕਰਦੇ ਰਹੋ ਕੋਈ ਇਹ ਤੇ ਕਹਿ ਸਕਦਾ ਮੈਂ ਹੱਥਾਂ ਨਾਲ ਕੰਮ ਕਰਦਾ ਨਾ ਮੈਂ ਪੈਰਾਂ ਨਾਲ ਚੱਲ ਕੇ ਜਾਂਦਾ ਮੈਂ ਬਿਜ਼ਨਸ ਵਪਾਰ ਕਰਦਾ ਪਰ ਹਿਰਦੇ ਦੇ ਅੰਦਰ ਤੇ ਚਿਤਵਨੀ ਲੱਗੀ ਏ ਨਾ ਚਿਤਵਨੀ ਨੂੰ ਬਦਲਣਾ ਜੋ ਵਿਸ਼ੇ ਵਿਕਾਰਾਂ ਦਾ ਫੁਰਨਾ ਹੈ ਜੋ ਨੀਵੀਂ ਸੁਰਤ ਦਾ ਫੁਰਨਾ ਹੈ ਸੁਰਤ ਨੂੰ ਉੱਚਿਆ ਲਿਜਾਣਾ ਹੈ ਤੇ ਫੁਰਨਾ ਨਾਮ ਦਾ ਰੱਖਣਾ ਹੈ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਲਾਭ ਲੈ ਲੈਣਾ ਕਰੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਾਧਨਾ ਹਿਰਦੇ ਦੇ ਵਿੱਚ ਕਰੋ
1: ਛੁਟਕਾ ਆਵਣ ਜਾਣੀ
0: ਇਸ ਪ੍ਰਕਾਰ ਨਾਮ ਜਪਣੇ ਦੇ ਨਾਲ ਛੁਟਕਾ ਹੈ ਛੁੱਟ ਜਾਵੇਗਾ ਆਵਣ ਜਾਣੀ ਤੋਂ ਜਨਮ ਲੈ ਲੈ ਕਰਕੇ 84 ਲੱਖ ਜੂਨੀਆਂ ਦੇ ਵਿੱਚ ਨਹੀਂ ਆਵੇਗਾ ਤੇ ਕਾਲ ਦਾ ਖਾਧਾ ਹੋਇਆ ਮਾਰਿਆ ਹੋਇਆ ਮਰ ਕੇ ਪਰਲੋਕ ਚ ਬਹੁੜੋ ਬਾਰ ਬਾਰ ਨਹੀਂ ਜਾਵੇਗਾ ਆਉਣ ਜਾਣ ਤੋਂ ਛੁਟਕੈ ਛੁੱਟ ਜਾਵੇਗਾ ਹੇ ਭਾਈ
1: ਉਦਮ ਸਕਤ ਸਿਆਣਪ ਤੁਮਰੀ
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅੱਗੇ ਆਤਮ ਭਾਵ ਤੋਂ ਸਮਰਪਣ ਕਰ ਦੇ ਇਸ ਪ੍ਰਕਾਰ ਤੁਮਰੀ ਜਿਹੜੀ ਤੇਰੀ ਸਿਆਣਪ ਹੈ ਨਾ ਜਿਸ ਸਿਆਣਪ ਕਰਕੇ ਵਿਸ਼ੇ ਪ੍ਰਾਇਣ ਹੋਇਆ ਪਿਆ ਉਸ ਸਿਆਣਪ ਨੂੰ ਛੱਡ ਦੇ ਜਿਹੜਾ ਉਦਮ ਬੁਰਿਆਈਆਂ ਵਾਸਤੇ ਕਰਦਾ ਨਾ ਬੁਰਿਆਈਆਂ ਵਾਸਤੇ ਉਦਮ ਕਰਨਾ ਛੱਡ ਦੇ ਸਖਤ ਜਿਹੜਾ ਜ਼ੋਰ ਲਾ ਦਿੰਦਾ ਫਲਾਨਾ ਕੰਮ ਕਰਨਾ ਹੀ ਕਰਨਾ ਹੈ ਫਲਾਨੇ ਦੇ ਕੰਮ ਵਿੱਚ ਵਿਗਾੜ ਪਾਉਣਾ ਹੀ ਪਾਉਣਾ ਹੈ ਚੁਗਲੀ ਕਰਕੇ ਨਿਧਿਆ ਕਰਕੇ ਕੁਛ ਵੀ ਯਤਨ ਕਰਕੇ ਉਸਦਾ ਵਿਗਾੜਨਾ ਇਸ ਪ੍ਰਕਾਰ ਦਾ ਬਲ ਲਾਉਣਾ ਜ਼ੋਰ ਲਾਉਣਾ ਜਿਹੜਾ ਛੱਡ ਦੇ ਤੇ ਉਕਤੀਆਂ ਜੁਗਤੀਆਂ ਦੀਆਂ ਸਿਆਣਪਾਂ ਛੱਡ ਦੇਣੀਆਂ ਕਰ ਇਸੇ ਪ੍ਰਕਾਰ
1: ਉਦਮ ਸਖਤ ਸਿਆਣਪ ਤੁਮਰੀ
0: ਫਿਰ ਅੰਮ੍ਰਿਤ ਵੇਲੇ ਉੱਠਣੇ ਦਾ ਉਦਮ ਕਰ ਗੁਰ ਸਤਿਗੁਰ ਕਾ ਜੋ ਸੇਖਾ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੈ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਨਾ ਪਾਪ ਕਰਮ ਕਰਨ ਵੇਲੇ ਆਲਸ ਕਰਨਾ ਤੇ ਧਰਮ ਦਾ ਆਲਸ ਕਰਨ ਵੇਲੇ ਸਦਾ ਉਦਮ ਕਰਨਾ ਹੈ ਤੇ ਧਰਮ ਦੇ ਕਾਰਜ ਵਿੱਚ ਜੇ ਦੇਰ ਕੀਤੀ ਜਾਵੇ ਨਾ, ਉਦਮ ਕੀਤਾ ਜਾਵੇ ਨਾ ਕੀਤਾ ਜਾਵੇ ਤੇ ਉਦਮ ਨਾ ਕਰਨਾ ਹੀ ਪਾਪ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਨਹ ਬਿਲੰਬ ਧਰਮੰ ਬਿਲੰਬ ਪਾਪੰ, ਨਹ ਬਿਲੰਬ ਧਰਮੰ, ਧਰਮ ਦਾ ਕਾਰਜ ਕਰਨ ਵਾਸਤੇ ਕਦੇ ਬਿਲੰਬ ਦੇਰੀ ਨਾ ਕਰ, ਬਿਲੰਬ ਪਾਪੰ ਪਾਪ ਕਰਮ ਨੂੰ ਕਰਨ ਵਿੱਚ ਦੇਰੀ ਕਰਦੇ, ਮਤਾ ਮਨ ਬਦਲ ਜਾਵੇ ਤੇ ਪਾਪ ਕਰਮ ਤੋਂ ਰਹਿ ਜਾਵੇ, ਪਾਪ ਕਰਮ ਦਾ ਸਮਾਂ ਲੰਘ ਜਾਵੇ, ਮਨ ਸਿੱਧੇ ਪਾਸੇ ਲੱਗ ਹੀ ਜਾਵੇ ਤੇ ਬਚ ਜਾਵੇ। ਤੇ ਦੂਜਾ ਅਰਥ ਬਣਦਾ ਨਹਿ ਬਿਲੰਬ ਧਰਮੰ, ਧਰਮ ਦਾ ਕਾਰਜ ਕਰਨ ਵੇਲੇ ਕਦੇ ਦੇਰੀ ਨਾ ਕਰ, ਬਿਲੰਬ ਪਾਪੰ, ਧਰਮ ਦਾ ਕਾਰਜ ਕਰਨ ਵਿੱਚ ਜਿਹੜੀ ਦੇਰੀ ਕਰਨੀ ਹੈ ਨਾ, ਇਹ ਦੇਰੀ ਕਰਨੀ ਹੀ ਪਾਪ ਹੈ। ਅੰਮ੍ਰਿਤ ਨਹੀਂ ਨਾ ਛਕਦੇ ਜੀ, ਅਗਲੇ ਸਾਲ ਛਕਾਂਗੇ, ਇੱਕ ਸਾਲ ਹੋਰ ਲੰਘ ਗਿਆ ਜੀ ਅਗਲੇ ਸਾਲ ਛਕਾਂਗੇ, ਹੁਣ ਪੋਤੇ ਦਾ ਵਿਆਹ ਵੇਖ ਲਈਏ ਫਿਰ ਛਕਾਂਗੇ, ਪੋਤੇ ਦਾ ਵਿਆਹ ਹੋ ਗਿਆ ਹੁਣ ਪੜਪੋਤੇ ਦੀਆਂ ਵਧਾਈਆਂ ਲੈ ਲਈਏ, ਉਸ ਦੀਆਂ ਸ਼ਰਾਬਾਂ ਕਪਾਬਾਂ ਸ਼ਬਾਬਾਂ ਵਿੱਚ ਜੀਵਨ ਬਰਬਾਦ ਕਰੀਏ ਫਿਰ ਅੰਮ੍ਰਿਤ ਛਕਾਂਗੇ, ਅੰਮ੍ਰਿਤ ਛਕਣ ਦਾ ਸਮਾਂ ਹੀ ਨਹੀਂ ਆਉਂਦਾ, ਫਿਰ ਕਾਲ ਦਾ ਸਮਾਂ ਆ ਜਾਂਦਾ ਹੈ, ਕਾਲ ਦਾ ਸੱਦਾ ਆ ਜਾਂਦਾ ਹੈ। ਇਸ ਪ੍ਰਕਾਰ ਧਰਮ ਦਾ ਕਾਰਜ ਹੈ ਨਾ ਅੰਮ੍ਰਿਤ ਛਕਣਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਧਰਮ ਦੇ ਕਾਰਜ ਨੂੰ ਕਰਨ ਵਿੱਚ ਦੇਰੀ ਕਰਨੀ ਹੀ ਪਾਪ ਹੈ। ਜਿਹੜਾ ਕਹਿੰਦੇ ਜੀ ਅੱਜ ਨਾਮ ਨਹੀਂ ਜਪਾਂਗੇ ਕੱਲ੍ਹ ਤੋਂ ਸ਼ੁਰੂ ਕਰਾਂਗੇ, ਦੇਰੀ ਕਰ ਦਿੱਤੀ ਨਾ, ਇੱਕ ਦਿਨ ਡਿਲੇ ਕਰ ਦਿੱਤਾ, ਦੇਰੀ ਕਰ ਦਿੱਤੀ, ਕੋਇਲਾ ਕਰ ਦਿੱਤਾ, ਸਮਾਂ ਵਿਹਾ ਦਿੱਤਾ, ਸਮਾਂ ਵਿਹਾ ਦੇਣਾ ਹੀ ਪਾਪ ਹੈ ਜੀ। ਅੰਮ੍ਰਿਤ ਅਗਲੀ ਵਾਰ ਛਕਾਂਗੇ ਇਹ ਪਾਪ ਹੈ, ਕੱਲ ਨੂੰ ਉੱਠਾਂਗੇ ਅੱਜ ਨਹੀਂ ਜਪਿਆ ਜਾਂਦਾ ਇਹ ਪਾਪ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਉਦਮ ਕਰ, ਇਸ ਪ੍ਰਕਾਰ ਸਖਤ ਜਿਹੜਾ ਜ਼ੋਰ ਪਾਪਾਂ ਵਿਕਾਰਾਂ ਵੱਲ ਲਾਉਣਾ ਨਾ, ਉਹ ਆਪਣਾ ਜ਼ੋਰ ਉਹ ਬਲ ਅੰਮ੍ਰਿਤ ਵੇਲੇ ਉਦਮ ਕਰਕੇ ਉੱਠਣ ਦੇ ਵਿੱਚ ਲਾਉਣਾ ਕਰ। ਤੇ ਜਿਹੜੀਆਂ ਸਿਆਣਪਾਂ ਦੁਨੀਆਂ ਦੇ ਅੱਗੇ ਆਪਣੇ ਆਪ ਨੂੰ ਵੱਡਾ ਕਰਨ ਵਾਸਤੇ ਦਿਖਾਉਂਦਾ ਹੈ ਕਿ ਮੈਂ ਬੜਾ ਸਿਆਣਾ ਹਾਂ, ਸਿਆਣਪ ਤੁਮਰੀ, ਇਹ ਸਤਿਗੁਰੂ ਜੀ ਦੇ ਅੱਗੇ ਆਤਮ ਭਾਵ ਤੋਂ ਸਮਰਪਣ ਹੋ ਕੇ ਬੇਨਤੀਆਂ ਕਰ, ਮਹਾਰਾਜ ਮੇਰੀ ਕੋਈ ਸਿਆਣਪ ਆਪ ਜੀ ਦੇ ਅੱਗੇ ਨਹੀਂ ਚੱਲਦੀ, ਕਿਰਪਾਲਤਾ ਕਰਕੇ ਆਪ ਜੀ ਸਿਆਣਪ ਆਤਮ ਵਿਸ਼ੈਣੀ ਮਤ ਮੈਨੂੰ ਦੇਣਾ ਕਰੋ।
1: ਇਹ ਤਾਂ ਨਾਮ ਵਖਾਣੀ,
0: ਮਹਾਰਾਜ ਜੇਕਰ ਆਪ ਜੀ ਮੈਨੂੰ ਉਦਮ ਦੇਣਾ ਕਰੋ, ਆਤਮ ਵਿਸ਼ੈਣੀ ਮਤ ਦੇਣਾ ਕਰੋ, ਫਿਰ ਮੈਂ ਆਪ ਜੀਆਂ ਦੇ ਅੰਮ੍ਰਿਤ ਨਾਮ ਦਾ ਵਖਿਆਣ ਸਦਾ ਕਰਦਾ ਰਹਾਂ।
1: ਭਗਤ ਭਗਤ ਸੇ ਲਾਗੇ,
0: ਭਾਈ ਉਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਜੁਗਾ ਜੁਗਾਂਤਰਾਂ ਵਿੱਚ ਭਗਤ ਸਦਾਏ ਨੇ, ਭਗਤ ਸੇ ਲਾਗੇ, ਜਿਹੜੇ ਵਾਹਿਗੁਰੂ ਜੀ ਦੀ ਭਗਤੀ ਕਰਨ ਵਿੱਚ ਲੱਗੇ ਨੇ। ਪਹਿਲਾ ਭਗਤ ਪਾਠ ਹੈ ਭੱਬਾ ਗੱਗਾ ਤੱਤਾ ਭਗਤ, ਅਰਥਾਤ ਬਹੁ ਵਚਨ ਹੈ ਬਹੁਤੇ ਭਗਤ, ਸਤਯੁਗ ਤ੍ਰੇਤੇ ਦੁਆਪਰ ਕਲਯੁਗ ਦੇ ਵਿੱਚ ਜਿੰਨੇ ਵੀ ਭਗਤ ਨੇ, ਭਗਤ ਸੇ ਲਾਗੇ ਕੌਣ ਨੇ, ਹੁਣ ਭਗਤ ਤੱਤੇ ਨੂੰ ਸਿਹਾਰੀ ਹੈ, ਭੱਬਾ ਗੱਗਾ ਤੱਤੇ ਸਿਹਾਰੀ ਭਗਤ, ਤੇ ਅਰਥ ਬਣ ਗਿਆ ਭਗਤੀ। ਆਪ ਜੀ ਦੇ ਉਹ ਭਗਤ ਨੇ ਜਿਹੜੇ ਪ੍ਰੇਮਾ ਭਗਤੀ ਦੇ ਵਿੱਚ ਲੱਗ ਰਹੇ ਹਨ।
1: ਨਾਨਕ ਜੋ ਪ੍ਰਭ ਭਾਣੀ,
0: ਸੋ ਮਹਾਰਾਜ ਪ੍ਰੇਮਾ ਭਗਤੀ ਚ ਲੱਗਦੇ ਕੌਣ ਨੇ, ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜੋ ਪ੍ਰਭ ਭਾਣੀ, ਜਿਹੜੇ ਪਰਮੇਸ਼ਰ ਜੀ ਨੂੰ ਭਾ ਗਏ ਭਗਤੀ ਵਿੱਚ ਉਹ ਲੱਗਦੇ ਨੇ। ਸਤਯੁਗ ਤ੍ਰੇਤਾ ਦੁਆਪਰ ਦੇ ਵਿੱਚ ਜਿਹੜੇ ਭਾ ਗਏ ਭਗਤੀ ਵਿੱਚ ਲੱਗੇ ਸੀ, ਜਿਹੜੇ ਹੁਣ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਜੀ ਨੂੰ ਭਾ ਗਏ ਨੇ ਭਗਤੀ ਵਿੱਚ ਲੱਗੇ ਨੇ, ਜਿਹੜੇ ਆਉਣ ਵਾਲੇ ਸਮੇਂ 'ਚ ਪਰਮੇਸ਼ਰ ਜੀ ਨੂੰ ਭਾਉਂਦੇ ਹੋਣਗੇ ਭਗਤੀ ਵਿੱਚ ਲੱਗਣਗੇ, ਸੇ ਭਗਤ ਸਤਿਗੁਰ ਮਨ ਭਾਏ, ਭਗਤੀ ਕਰਦੇ ਹੀ ਉਹ ਨੇ, ਭਗਤ ਬਣਦੇ ਹੀ ਉਹ ਨੇ ਜਿਹੜੇ ਸਤਿਗੁਰਾਂ ਦੇ ਮਨ ਨੂੰ ਭਾ ਜਾਂਦੇ ਹਨ ਜੀਓ।
1: ਮਹੱਲਾ ਪੰਜਵਾਂ,
0: ਮਹਾਰਾਜ ਕੋਈ ਦੁਨੀਆਂ ਦੇ ਅੰਦਰ ਹਜ਼ਾਰਾਂ ਕਮਾ ਲਵੇ, ਲੱਖਾਂ ਕਮਾ ਲਵੇ, ਕਰੋੜਾਂ ਕਮਾ ਲਵੇ, ਕਹਿੰਦੇ ਵੱਡਾ ਧਨਾਢ ਹੈ, ਇਹ ਵੱਡਾ ਸ਼ਾਹੂਕਾਰ ਹੈ, ਇਹ ਵੱਡਾ ਸੇਠ ਹੈ, ਇਹ ਵੱਡਾ ਅਮੀਰ ਹੈ, ਇਹ ਵੱਡਾ ਧਨੀ ਹੈ। ਮਹਾਰਾਜ ਗੁਰਮਤ ਦੇ ਅਨੁਸਾਰ ਵੱਡਾ ਧਨੀ, ਵੱਡੇ ਧਨ ਵਾਲਾ ਕਿਸ ਨੂੰ ਕਿਹਾ ਜਾਂਦਾ ਹੈ? ਤੇ ਸਤਿਗੁਰ ਦੇਵ ਪਿਤਾ ਜੀ ਫਰਮਾਉਂਦੇ ਹਨ,
1: ਧਨਵੰਤ ਨਾਮ ਕੇ ਵਣ ਜਾਰੇ,
0: ਭਾਈ ਗੁਰਮਤ ਦੇ ਅਨੁਸਾਰ ਧਨਵੰਤ, ਧਨ ਵਾਲੇ ਤੇ ਉਹ ਕਹੇ ਜਾਂਦੇ ਨੇ ਜਿਹੜੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਣ ਜਾਰੇ ਨੇ, ਜਿਹੜੇ ਸਤਿਗੁਰੂ ਜੀ ਸ਼ਾਹੂਕਾਰ ਦੇ ਪਾਸੋਂ ਸਵਾਸਾਂ ਰੂਪੀ ਪੂੰਜੀ ਨੂੰ ਖਰਚ ਕਰਕੇ ਅਥਵਾ ਸ਼ਰਧਾ ਰੂਪੀ ਪੂੰਜੀ ਦੀ ਭੇਟਾ ਦੇ ਕੇ ਸਤਿਗੁਰੂ ਜੀ ਦੇ ਪਾਸੋਂ ਨਾਮ ਦਾ ਵਣਜ, ਨਾਮ ਦਾ ਵਿਵਹਾਰ, ਨਾਮ ਦਾ ਸੌਦਾ ਕਰਦੇ ਨੇ, ਅਰਥਾਤ ਨਾਮ ਦਾ ਜਪ ਕਰਦੇ ਨੇ। ਧਨਵੰਤ ਨਾਮ ਕੇ ਵਣਜਾਰੇ, ਜਿਹੜੇ ਵਣਜ ਨਾਮ ਦਾ ਵਿਵਹਾਰ ਕਰਦੇ ਨੇ ਵਣਜਾਰੇ ਹੋ ਕਰਕੇ, ਭਾਈ ਉਹੀ ਉਹ ਸੱਚੇ ਧਨ ਵਾਲੇ ਨੇ। ਸੇ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ, ਭਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ, ਪਰਵਾਨ ਗਣੀ ਸੀ ਇਹ ਆਏ ਸਫਲ ਤਿਨਾ ਕੇ ਕੰਮ,
1: ਸਾਂਝੀ ਕਰੋ ਨਾਮ ਧਨ ਖਾ ਖਟ ਹੋ
0: ਭਾਈ ਸਤਿਗੁਰਾਂ ਦੇ ਨਾਲ ਸਤ ਸੰਗਤ ਸਾਧ ਸੰਗਤ ਦੁਆਰਾ ਸਾਂਝੀ ਕਰੋ ਸਾਂਝ ਪਾ ਲੈਣਾ ਕਰੋ ਜੇ ਜਾਣਾ ਲੜ ਛਿੱਜਣਾ ਪੀੜੀ ਪਾਈ ਗੰਢ ਜੇ ਲੱਗਦਾ ਨਾ ਲੜ ਛੁੱਟ ਨਾ ਜਾਵੇ ਮਨ ਰੂਪੀ ਹੱਥ ਦੇ ਵਿੱਚ ਉਹ ਸ਼ਰਨ ਰੂਪੀ ਪੱਲਾ ਨਾ ਛੁੱਟ ਜਾਵੇ ਤੇ ਪਿਆਰ ਦੀਆਂ ਗੰਢਾਂ ਘੁੱਟ ਕੇ ਦੇ ਲੈਣਾ ਕਰੋ ਕੱਸ ਕੇ ਗੰਢਾਂ ਮਾਰ ਲਵੋ ਪੱਲਾ ਨਾ ਛੁੱਟ ਜਾਵੇ ਨਾਮ ਧਨ ਖੱਟ ਹੋ ਤੇ ਨਾਮ ਨੂੰ ਜਪ ਜਪ ਕਰਕੇ ਵੱਡੀ ਭਾਰੀ ਖੱਟੀ ਨੂੰ ਲਾਭ ਨੂੰ ਖੱਟ ਲੈਣਾ ਕਰੋ ਕਮਾਈ ਕਰ ਲਵੋ
1: ਗੁਰ ਕਾ ਸ਼ਬਦ ਵਿਚਾਰੇ
0: ਜਿੱਥੇ ਰਸਨਾ ਦੇ ਨਾਲ ਨਾਮ ਨੂੰ ਜਪ ਕੇ ਖੱਟੀ ਨੂੰ ਖੱਟਣਾ ਹਿਰਦੇ ਦੇ ਅੰਦਰ ਗੁਰ ਸ਼ਬਦ ਦੀ ਵਿਚਾਰ ਸਦਾ ਕਰਨੀ ਕਰੋ ਸਿੱਖੀ ਸਿੱਖਿਆ ਗੁਰ ਵਿਚਾਰ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਕਪਟ ਹੋਏ ਨਿਰਵੈਰ
0: ਭਾਈ ਜਿੱਥੇ ਅੰਮ੍ਰਿਤ ਨਾਮ ਨੂੰ ਜਪਣਾ ਨਾ ਉੱਥੇ ਨਾਮ ਦੇ ਤੇ ਬਾਣੀ ਦੇ ਗੁਣਾਂ ਨੂੰ ਵੀ ਧਾਰਨ ਕਰਨਾ ਸਾਧ ਸੰਗਤ ਜੀ ਜਿਹੜੇ ਗੁਰਮੁਖ ਨੇ ਨਾ ਉਹਨਾਂ ਦੇ ਜੀਵਨ ਦਿਨਾਂ ਚ ਬਦਲਦੇ ਨੇ ਦਿਨਾਂ ਚ ਤੇ ਵੇਖਣ ਵਾਲੇ ਕਹਿੰਦੇ ਨੇ ਦੇਖ ਲਓ ਏਦਾਂ ਦਾ ਹੋਇਆ ਕਰਦਾ ਸੀ ਹੁਣ ਸਤਿਗੁਰੂ ਜੀ ਦੀ ਕਿੰਨੀ ਰਹਿਮਤ ਹੋ ਗਈ ਕਿੱਡੇ ਉੱਚੇ ਸੁੱਚੇ ਜੀਵਨ ਵਾਲਾ ਹੋ ਗਿਆ ਹੁਣ ਬੋਲੀ ਕਿੰਨੀ ਪਵਿੱਤਰ ਹੋ ਗਈ ਏ ਨਜ਼ਰ ਕਿੰਨੀ ਪਵਿੱਤਰ ਹੋ ਗਈ ਏ ਭਾਵਨਾ ਕਿੰਨੀ ਪਵਿੱਤਰ ਹੋ ਗਈ ਏ ਇਖਲਾਕ ਕਿੰਨਾ ਉੱਚਾ ਹੋ ਗਿਆ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਭਾਵਨਾ ਵਾਲੇ ਨੇ ਦਿਨਾਂ ਚ ਦਿਨ ਬਦਲਦੇ ਨੇ ਤੇ ਜਿਹੜੇ ਭਾਵਨਾ ਤੋਂ ਹੀਣੇ ਨੇ ਨਾ ਐਸਾ ਵੀ ਦੇਖਿਆ ਜਾਂਦਾ ਹੈ ਧਾਰਮਿਕ ਸਥਾਨਾਂ ਦੇ ਨਾਲ ਦਸ ਦਸ ਸਾਲ ਵੀਹ ਵੀਹ ਸਾਲ ਪੰਜਾਹ ਪੰਜਾਹ ਸਾਲ ਜੁੜਿਆ ਨੂੰ ਹੋ ਗਏ ਤੇ ਕਈਆਂ ਨੂੰ ਦੇਖਿਆ ਜਾਂਦਾ ਸਰੀਰ ਕਰਕੇ ਸੱਠ ਸੱਠ ਸਾਲਾਂ ਦੇ ਤੇ ਸੱਤਰ ਸੱਤਰ ਸਾਲਾਂ ਦੇ ਹੋ ਗਏ ਪਰ ਜੀਵਨ ਉੱਥੇ ਦਾ ਉੱਥੇ ਹੀ ਖੜਾ ਹੈ।

0: ਦੂਜਿਆਂ ਦੀ ਨਿੰਦਿਆ ਤੇ ਚੁਗਲੀ ਕਰਨੀ, ਇਸ ਪ੍ਰਕਾਰ ਦਾ ਫੋਕਾ ਜੀਵਨ ਬਣਿਆ ਰਹਿੰਦਾ। ਜੇ ਦਵਾਈ ਖਾਈਏ ਨਾ ਤੇ ਨਾਲ ਪਰਹੇਜ਼ ਵੀ ਜ਼ਰੂਰੀ ਹੈ, ਤੇ ਸਿਆਣੇ ਤੇ ਇਹ ਵੀ ਕਹਿੰਦੇ ਨੇ ਦਵਾਈ ਦੇ ਨਾਲੋਂ ਪਰਹੇਜ਼ ਜ਼ਰੂਰੀ ਹੈ। ਤੇ ਜਿਹੜਾ ਦਵਾਈ ਸਮੇਂ ਸਿਰ ਨਾ ਖਾਵੇ ਪਰਹੇਜ਼ ਕਰੇ ਨਾ, ਤੇ ਵੈਦ ਨੂੰ ਜਾਂ ਦਵਾਈ ਨੂੰ ਕਵੇ ਜੀ ਵੈਦ ਮਾੜਾ ਹੈ, ਦਵਾਈ ਮਾੜੀ ਅਸਰ ਨਹੀਂ ਕਰਦੀ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਦੋਸ ਨਾ ਦਾਰੂ ਵੈਦ ਨੋ ਬਿਨ ਸੰਜਮ ਨਿਤ ਰੋਗ ਵਧੰਦਾ। ਜਿਹੜਾ ਪਰਹੇਜ਼ ਨਾ ਕਰੇ ਉਹਦਾ ਰੋਗ ਵੱਧਦਾ ਹੀ ਵੱਧਦਾ ਤੇ ਨਿਤਾ ਪ੍ਰਤੀ ਵੱਧਦਾ। ਸਤਿਗੁਰੂ ਜੀ ਨਾਮ ਰੂਪੀ ਔਸ਼ਧੀ ਜਿੱਥੇ ਦਿੰਦੇ ਨੇ, ਸਾਧ ਸੰਗਤ ਜੀ ਪਰਹੇਜ਼ ਵੀ ਦੱਸ ਰਹੇ ਨੇ, ਇਹਨਾਂ ਬੁਰਾਈਆਂ ਤੋਂ ਪਰਹੇਜ਼ ਵੀ ਕਰਨਾ। ਛੁੱਡ ਹੋ ਕਪਟ, ਕਪਟ ਕਰਨਾ, ਵਲ ਕਰਨਾ, ਛਲ ਕਰਨਾ, ਠੱਗੀਆਂ ਠੋਰੀਆਂ ਕਰਨੀਆਂ, ਦੂਜਿਆਂ ਦੇ ਨਾਲ ਧਰੋਹ ਕਰਨਾ ਛੱਡ ਦੇਵੋ, ਹੋਏ ਨਿਰਵੈਰਾ, ਤੇ ਮਨ ਵਿੱਚੋਂ ਵੈਰ ਭਾਵਨਾ ਛੱਡ ਦਿਓ। ਜਿਹੜੀ ਮਨ ਦੇ ਅੰਦਰ ਵੈਰ ਦੀ ਭਾਵਨਾ ਰੱਖਣੀ ਹੈ ਨਾ, ਜਿਹੜਾ ਆਪਣੇ ਵਿੱਚ ਮਨ ਦੇ ਵਿੱਚ ਮਨ ਦੀ ਭਾਵਨਾ ਨੂੰ ਵੈਰ ਵਾਲੀ ਬਣਾ ਲੈਂਦਾ, ਸਭ ਤੋਂ ਪਹਿਲਾਂ ਤੇ ਉਹ ਭਾਵਨਾ ਉਸਦੇ ਮਨ ਨੂੰ ਹੀ ਸਾੜਦੀ ਹੈ। ਜਿਵੇਂ ਡੱਬੀ ਦੀ ਤੀਲ ਹੈ ਨਾ, ਕਿਸੇ ਵਸਤੂ ਨੂੰ ਅੱਗ ਲਾਣੀ ਹੋਵੇ ਤੇ ਡੱਬੀ ਦੀ ਤੀਲ ਨੂੰ ਸਾਧ ਸੰਗਤ ਜੀ ਜਗਾਇਆ ਜਾਂਦਾ, ਬਾਲਿਆ ਜਾਂਦਾ, ਤੇ ਡੱਬੀ ਦੀ ਤੀਲ ਦੂਜੇ ਨੂੰ ਤੇ ਬਾਅਦ ਵਿੱਚ ਸਾੜਦੀ ਏ, ਆਪ ਪਹਿਲਾਂ ਸੜਦੀ ਏ। ਐਵੇਂ ਵੈਰ ਕਰਨ ਵਾਲਾ ਈਰਖਾ ਦੇ ਤੇ ਵੈਰ ਦੀ ਅੱਗ ਦੇ ਵਿੱਚ ਪਹਿਲਾਂ ਆਪ ਸੜਦਾ, ਫਿਰ ਦੂਜਿਆਂ ਨੂੰ ਸਾੜਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪਰ ਕਾ ਬੁਰਾ ਨਾ ਰੱਖ ਹੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੈ ਭਾਈ, ਹੇ ਮਿੱਤਰਾ, ਤੈਨੂੰ ਕੋਈ ਦੁੱਖ ਨਹੀਂ ਲੱਗੇਗਾ। ਜੁਗਤੀ ਇਹ ਧਾਰਨ ਕਰਕੇ ਦੂਜਿਆਂ ਦਾ ਮਨ ਵਿੱਚ ਕਦੇ ਵੀ ਬੁਰਾ ਨਹੀਂ ਚਿਤਵਨਾ। ਸਤਿਗੁਰੂ ਜੀ ਨੇ ਤੇ ਗੁਰਮਤਿ ਦੇ ਆਸ਼ੇ ਦੇ ਅਨੁਸਾਰ ਸਿੱਖਿਆ ਹੀ ਇਹ ਦਿੱਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਨਾਮ ਦੇ ਰਸੀਏ ਦਾ, ਸਾਧੂ ਦਾ, ਗੁਰਮਤਿ ਦੇ ਉੱਪਰ ਚੱਲਣ ਵਾਲੇ ਦਾ ਜੀਵਨ ਐਸਾ ਹੋਣਾ ਚਾਹੀਦਾ, ਜਿਹੜਾ ਵੀ ਨਜ਼ਰੀ ਆਵੇ ਉਸਨੂੰ ਅਸੀਸ ਹੀ ਦੇਵੇ, ਜਿਹੜਾ ਵੀ ਨਜ਼ਰੀ ਆਵੇ ਉਸਨੂੰ ਭਲੇ ਦਾ ਬਚਨੀ ਕਵੇ, ਤੇਰਾ ਭਲਾ ਹੋਵੇ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸ਼ੀਹੇ ਮਸੰਦ ਦੁਆਰਾ ਧੀਰ ਮਲ ਤੇ ਗੋਲੀ ਚਲਾਉਂਦਾ, ਤੇ ਬਾਬਾ ਬਕਾਲਾ ਸਾਹਿਬ ਵਾਲੇ ਸਥਾਨ ਤੇ ਥੜਾ ਸਾਹਿਬ ਅੱਜ ਵੀ ਮੌਜੂਦ ਹੈ, ਜਿਸ ਥੜਾ ਸਾਹਿਬ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸਨ, ਤੇ ਆ ਕੇ ਮਸਤਕ ਦੇ ਵਿੱਚ ਮੱਥੇ ਵਿੱਚ ਗੋਲੀ ਵੱਜੀ ਤੇ ਛੂ ਕੇ ਲੰਘ ਗਈ, ਖਹਿ ਕੇ ਲੰਘ ਗਈ। ਹੁਣ ਧੀਰ ਮਲ ਗੋਲੀ ਚਲਵਾ ਰਿਹਾ, ਸ਼ੀਹਾਂ ਮਸੰਦ ਗੋਲੀਆਂ ਚਲਾ ਰਿਹਾ, ਤੇ ਸਤਿਗੁਰੂ ਜੀ ਬਚਨ ਕਰ ਰਹੇ ਨੇ, ਭਲੋ ਰੇ ਧੀਰ ਮਲ, ਭਲੋ ਰੇ ਧੀਰ ਮਲ, ਭਲੋ ਰੇ ਧੀਰ ਮਲ, ਤੇਰਾ ਭਲਾ ਹੀ ਭਲਾ ਹੋਵੇ। ਇਹ ਸਾਧੂ ਮਾਰਗ ਹੈ, ਇਹ ਸੰਤ ਮਾਰਗ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਨਾਮ ਰੂਪੀ ਔਸ਼ਧੀ ਦਾ ਸੇਵਨ ਕਰਦੇ ਆ, ਵਲ ਤੇ ਸ਼ਬਦ ਵਲ ਅਤੇ ਛਲ ਨੂੰ, ਕਪਟ ਨੂੰ ਛੱਡਣ ਰੂਪੀ ਪ੍ਰੇਜ ਕਰਨਾ, ਮਨ ਦੇ ਵਿੱਚ ਨਿਰਵੈਰ ਭਾਵਨਾ ਧਾਰਨ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਦੀ ਦਾਤ ਬਖਸ਼ੀ ਹੈ ਨਾ, ਨਿਰਭਾਉ ਨਿਰਵੈਰ। ਪਰਮੇਸ਼ਰ ਜੀ ਨਿਰਭਾਉ ਨੇ, ਕਿਸੇ ਦਾ ਡਰ ਨਹੀਂ ਪਰਮੇਸ਼ਰ ਜੀ ਨੂੰ, ਵੈਰ ਤੋਂ ਰਹਿਤ ਨੇ, ਕਿਸੇ ਨਾਲ ਵੈਰ ਵੀ ਨਹੀਂ ਕਰਦੇ। ਤੇ ਜਿਹੜੇ ਸਾਧ ਸੰਗਤ ਜੀ ਨਿਰਭਾਉ ਨਿਰਵੈਰ ਨੂੰ ਜਪਦੇ ਨੇ ਨਾ, ਜਿਹੜੇ ਅੰਤਰ ਆਤਮੇ ਪ੍ਰੇਮ ਕਰਕੇ ਜਪਦੇ ਨੇ, ਉਹਨਾਂ ਦੀ ਫਿਰ ਪਰਖ ਪਛਾਣ ਇਹ ਹੈ, ਉਹ ਨਿਰਭਾਉ ਹੋ ਜਾਂਦੇ ਨੇ ਤੇ ਨਿਰਵੈਰੀ ਹੋ ਜਾਂਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਫਿਰ ਸੰਸਾਰ ਦੇ ਲੋਕ ਕਹਿੰਦੇ ਨੇ ਇਹ ਰੱਬ ਸਾਧੂ ਹੈ, ਇਸ ਦੇ ਵਿੱਚ ਕੋਈ ਈਰਖਾ ਨਹੀਂ, ਇਸ ਦੇ ਵਿੱਚ ਕੋਈ ਦੁਵੇਸ਼ ਨਹੀਂ, ਇਸ ਦੇ ਵਿੱਚ ਕੋਈ ਵੈਰ ਭਾਵਨਾ ਨਹੀਂ, ਇਸ ਦੇ ਵਿੱਚ ਕਿਸੇ ਪ੍ਰਕਾਰ ਦੀ ਨਿੰਦਿਆ ਚੁਗਲੀ ਤੇ ਵਲ ਛਲ ਕਪਟ ਵਾਲਾ ਕੋਈ ਦੋਸ਼ ਨਹੀਂ, ਇਹ ਤੇ ਰੱਬ ਸਾਧੂ ਹੈ। ਸਤਿਗੁਰੂ ਜੀ ਵਚਨ ਕਰਦੇ ਨੇ, ਵਲ ਛਲ ਕਰਨੇ ਛੱਡ ਦਿਓ, ਕਪਟ ਛੱਡ ਦਿਓ, ਵੈਰ ਭਾਵਨਾ ਛੱਡ ਕੇ ਨਿਰਵੈਰ ਹੋ ਰਹੋ।
1: ਸੋ ਪ੍ਰਭ ਸੰਗ ਨਿਹਾਰੇ,
0: ਕਿਸ ਤੋਂ ਛੁਪਾ ਕਰੋਗੇ ਵਲ ਛਲ ਕਰਕੇ, ਵੈਰ ਕਰਕੇ, ਕੀ ਕਿਸੇ ਦਾ ਬੁਰਾ ਕਰਕੇ ਤੁਸੀਂ ਬਚ ਜਾਵੋਗੇ? ਉਹ ਪ੍ਰਭੂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਭਨਾਂ ਦੇ ਸੰਗੀ ਸਾਥੀ ਨੇ, ਤੇਰੇ ਅੰਗ ਸੰਗ ਹੋ ਕੇ ਤੇਰੇ ਹਰ ਇੱਕ ਕਰਮ ਨੂੰ ਨਿਹਾਰੇ ਵੇਖ ਰਹੇ ਨੇ। ਤੂੰ ਬੁਰਾ ਚਿਤਵਦਾ ਕਿਸੇ ਦਾ ਪਰਮੇਸ਼ਰ ਜੀ ਦੇਖ ਰਹੇ ਨੇ। ਤੂੰ ਨਿੰਦਿਆ ਕਰ ਰਿਹਾ ਕਿਸੇ ਦੀ, ਚੁਗਲੀ ਕਰ ਰਿਹਾ, ਤੇ ਚੁਗਲੀ ਕਰਨ ਵਾਲਾ ਜਿਸ ਦੀ ਚੁਗਲੀ ਕਰਦਾ ਉਸ ਤੋਂ ਸਦਾ ਹੀ ਪਿੱਠ ਪਿੱਛੇ ਕਰਦਾ, ਲੁਕਾ ਕੇ ਕਰਦਾ, ਉਸ ਨੂੰ ਪਤਾ ਨਾ ਲੱਗ ਜਾਵੇ। ਜਿਸ ਦੀ ਚੁਗਲੀ ਕਰਦਾ ਉਸ ਤੋਂ ਤੇ ਲੁਕਾ ਕੇ ਪਿੱਠ ਪਿੱਛੇ ਕਰ ਲਵੇਗਾ, ਪਰਮੇਸ਼ਰ ਜੀ ਤੋਂ ਕਿਵੇਂ ਛੁਪਾਵੇਗਾ? ਕਿਸੇ ਦੀ ਚੋਰੀ ਕਰਦਾ, ਜਿਸ ਦੀ ਚੋਰੀ ਕਰਦਾ ਉਸ ਤੋਂ ਤੇ ਲੁਕਾ ਕੇ ਕਰੇਗਾ, ਪਰਮੇਸ਼ਰ ਜੀ ਤੋਂ ਕਿਵੇਂ ਲੁਕਾਵੇਗਾ? ਅੱਗੋ ਦੇਖੈ ਪਿੱਛੋ ਦੇਖੈ, ਤੁਝ ਤੇ ਕਹਾ ਛੁਪਾਵੈ। ਸਤਿਗੁਰੂ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਤੇਰੇ ਅੰਗ ਸੰਗ ਹੋ ਕਰਕੇ ਤੇਰੇ ਸਾਰਿਆਂ ਮੰਦਿਆਂ ਚੰਗਿਆਂ ਕਰਮਾਂ ਨੂੰ ਦੇਖ ਰਹੇ ਨੇ। ਜੀਵ ਦੀ ਵਿਡੰਬਨਾ ਇਹ ਹੈ, ਜਦੋਂ ਤੇ ਧਰਮ ਦਾ ਕਾਰਜ ਕਰਦਾ ਉਦੋਂ ਜਾਣਦਾ ਪਰਮੇਸ਼ਰ ਜੀ ਦੇਖਦੇ ਨੇ, ਤੇ ਜਦੋਂ ਪਾਪ ਕਰਮ ਕਰਦਾ ਉਦੋਂ ਕਹਿੰਦਾ ਕੌਣ ਦੇਖਦਾ, ਮੈਨੂੰ ਕਿਸੇ ਨੇ ਨਹੀਂ ਦੇਖਿਆ। ਭਾਵੇਂ ਮਨੁੱਖਾਂ ਚੋਂ ਪਸ਼ੂ ਪੰਛੀਆਂ ਚਾਰ ਖਾਣੀਆਂ ਚੋਂ ਕਿਸੇ ਨੇ ਨਾ ਦੇਖਿਆ ਹੋਵੇ, ਪਰ ਭਾਈ ਪਰਮੇਸ਼ਰ ਜੀ ਤੇਰੇ ਅੰਗ ਸੰਗ ਹੋ ਕਰਕੇ ਤੇਰੇ ਸਾਰੇ ਮੰਦੇ ਚੰਗੇ ਕਰਮਾਂ ਨੂੰ ਦੇਖ ਰਹੇ ਹਨ।
1: ਸੱਚ ਧਨ ਬਣ ਜਾਹੋ, ਸੱਚ ਧਨ ਸੰਚਾਹੋ।
0: ਇਸ ਕਰਕੇ ਭਾਈ ਸੱਚਾ ਧਨ ਹੈ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਰੂਪੀ ਧਨ। ਇਸ ਨਾਮ ਰੂਪੀ ਧਨ ਨੂੰ ਵਣਜੋ, ਸਤਿਗੁਰੂ ਜੀ ਦੇ ਪਾਸੋਂ ਵਣਜ ਲੈਣਾ ਕਰੋ, ਵਪਾਰ ਕਰ ਲੈਣਾ ਕਰੋ, ਸ਼ਰਧਾ ਰੂਪੀ ਪੂੰਜੀ ਦੇ ਕਰਕੇ ਨਾਮ ਧਨ ਨੂੰ ਵਣਜੋ, ਲੈ ਲੈਣਾ ਕਰੋ, ਖਰੀਦ ਲੈਣਾ ਕਰੋ। ਤੇ ਸਤਿਗੁਰੂ ਜੀ ਬਚਨ ਕਰਦਾ ਕਰਦੇ ਨੇ, ਸੱਚ ਧਨ ਸੰਚਹੋ, ਹਿਰਦੇ ਰੂਪੀ ਖਜ਼ਾਨੇ ਦੇ ਅੰਦਰ ਸੱਚੇ ਨਾਮ ਰੂਪੀ ਧਨ ਨੂੰ ਇਕੱਠਾ ਕਰ ਲਵੋ, ਹਿਰਦਾ ਰੂਪੀ ਖਜ਼ਾਨਾ ਭਰ
1: ਲਵੋ
0: ਭਾਈ। ਫਿਰ ਲੋਕ ਪਰਲੋਕ ਦੇ ਅੰਦਰ ਕਦੇ ਹਾਰ ਦਾ ਮੂੰਹ ਨਹੀਂ ਦੇਖਣਾ ਪਵੇਗਾ। ਨਾ ਜ਼ਿੰਦਗੀ ਦੀ ਬਾਜ਼ੀ ਹਾਰੋਗੇ, ਨਾ ਵਿਕਾਰਾਂ ਅੱਗੇ ਹਾਰੋਗੇ, ਨਾ ਮਾਇਆ ਤ੍ਰੈਗੁਣ ਆਤਮਿਕ ਮਾਇਆ ਦੇ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਅੱਗੇ ਹਾਰੋਗੇ, ਨਾ ਇਸੇ ਪ੍ਰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਅੱਗੇ ਹਾਰੋਗੇ, ਤੇ ਨਾ ਜਮਾ ਦੇ ਅੱਗੇ ਹਾਰੋਗੇ, ਤੇ ਨਾ ਮਨੁੱਖਾ ਜਨਮ ਹਾਰੋਗੇ। ਕਦੇ ਵੀ ਕਿਸੇ ਖੇਤਰ ਵਿੱਚ ਕਦੇ ਹਾਰ ਨਹੀਂ ਹੋਵੇਗੀ, ਸਦਾ ਚੜ੍ਹਦੀ ਕਲਾ ਰਹੇਗੀ।
1: ਖਾਤ ਖਰਚਤ ਕਿਛ ਨਿਖੁਟਤ ਨਾਹੀ।
0: ਹੇ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਾਮ ਦੇ ਭੰਡਾਰੇ ਭਰ ਲਏ ਨੇ ਨਾ, ਖਾਤ ਖਾਂਦਿਆਂ ਹੋਇਆ, ਖਰਚਤ ਦੂਸਰਿਆਂ ਨੂੰ ਛਕਾਉਂਦਿਆਂ, ਦੂਸਰਿਆਂ ਵਾਸਤੇ ਖਰਚ ਕਰਦਿਆਂ ਹੋਇਆ, ਕਿਛ ਨਾਮ ਰੂਪੀ ਭੰਡਾਰਾ ਤਿੰਨਾਂ ਦਾ ਨਿਖੁੱਟਦਾ ਨਹੀਂ, ਮੁੱਕਦਾ ਨਹੀਂ, ਘਟਦਾ ਨਹੀਂ, ਊਣਾ ਨਹੀਂ ਹੁੰਦਾ, ਤੋਟਾ ਨਹੀਂ ਆਉਂਦਾ। ਪ੍ਰਤੱਖ ਖਜ਼ਾਨੇ ਰਾਜਿਆਂ ਦੇ ਵੀ ਮੁੱਕ ਜਾਂਦੇ ਨੇ, ਸਰਕਾਰਾਂ ਐਲਾਨ ਕਰ ਦਿੰਦੀਆਂ ਜੀ ਖਜ਼ਾਨਾ ਖਾਲੀ ਹੈ। ਵਿਸ਼ੇਸ਼ ਕਰਕੇ ਜਦੋਂ ਕੋਈ ਨਵੀਂ ਸਰਕਾਰ ਬਣਦੀ ਹੈ ਨਾ, ਤੇ ਪਿਛਲੀ ਸਰਕਾਰ ਤੇ ਸਭ ਤੋਂ ਪਹਿਲਾਂ ਦੋਸ਼ ਇਹੋ ਲਾਇਆ ਜਾਂਦਾ ਕਿ ਪਹਿਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ, ਖਜ਼ਾਨੇ 'ਚ ਹੈ ਹੀ ਕੋਈ ਨਹੀਂ, ਜੇਬ ਚੋਂ ਧਨ ਮੁੱਕ ਜਾਂਦਾ, ਬੈਂਕ ਅਕਾਊਂਟ ਖਾਲੀ ਹੋ ਜਾਂਦੇ ਨੇ, ਘਰਾਂ ਚੋਂ ਮੁੱਕ ਜਾਂਦਾ, ਲੁੱਟਿਆ ਵੀ ਜਾਂਦਾ ਤੇ ਮੁੱਕ ਵੀ ਜਾਂਦਾ। ਪਰ ਅੰਮ੍ਰਿਤ ਨਾਮ ਦਾ ਖਜ਼ਾਨਾ ਐਸਾ ਹੈ ਜਿਸ ਨੂੰ ਨਾ ਕਦੇ ਕੋਈ ਲੁੱਟ ਸਕਦਾ, ਨਾ ਸਾੜ ਸਕਦਾ, ਨਾ ਪਾਣੀ ਡੋਬ ਸਕਦਾ, ਤੇ ਨਾ ਇਸ ਵਿੱਚ ਘਾਟਾ ਪੈਂਦਾ। ਖਾਵਹੇ ਖਰਚਹੇ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਨਾਮ ਦਾ ਖਜ਼ਾਨਾ ਆਪ ਜਿੰਨਾ ਖਰਚ ਕੀਤਾ ਜਾਵੇ, ਇਸੇ ਪ੍ਰਕਾਰ ਜਿੰਨਾ ਆਪਣੇ ਲਈ ਖਰਚ ਕੀਤਾ ਜਾਵੇ, ਖਾਧਾ ਜਾਵੇ, ਆਪਣੇ ਲਈ ਖਾਣਾ ਤੇ ਦੂਸਰਿਆਂ ਲਈ ਖਰਚ ਕਰਨਾ, ਜੋ ਦੂਸਰਿਆਂ ਨੂੰ ਜਪਾਉਣਾ ਨਾ, ਦੂਸਰਿਆਂ ਨੂੰ ਇਸ ਨਾਮ ਬਾਣੀ ਦੇ ਨਾਲ ਜੋੜਦਾ, ਦੂਸਰਿਆਂ ਤੇ ਖਰਚ ਕਰਨਾ ਹੈ, ਤੇ ਜਿਵੇਂ ਜਿਵੇਂ ਜੀਵ ਆਪ ਜਪਦਾ ਦੂਸਰਿਆਂ ਨੂੰ ਜਪਾਉਂਦਾ, ਤਿਵੇਂ ਤਿਵੇਂ ਇਹ ਖਜ਼ਾਨਾ ਵੱਧਦਾ ਹੀ ਜਾਂਦਾ ਹੈ। ਕਿੰਨੀਆਂ ਬਰਕਤਾਂ ਨਾਮ ਦੀਆਂ ਖਾ ਲਵੇ ਪੀੜ੍ਹੀ ਦਰ ਪੀੜ੍ਹੀ, ਇਹ ਘਟਦੀਆਂ ਮੁੱਕਦੀਆਂ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਨੇ, ਜਿਨੈ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਇਸੇ ਪ੍ਰਕਾਰ ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਣ ਹਾਰ ਦਾ ਤਾਰ ਮੈਂ ਨਿਤ ਚਤਾਰਿਆ, ਨਿਖੁੱਟ ਨਾ ਜਾਈ ਮੂਲ ਅਤੁਲ ਭੰਡਾਰਿਆ। ਐਸੇ ਭੰਡਾਰੇ ਨੇ ਕਦੇ ਨਿਖੁੱਟਦੇ ਹੀ ਨਹੀਂ, ਕਦੇ ਘਟਦੇ ਹੀ ਨਹੀਂ, ਕਦੇ ਨੀਵੇਂ ਹੀ ਨਹੀਂ ਹੁੰਦੇ, ਕਦੇ ਘਾਟਾ ਹੀ ਨਹੀਂ ਪੈਂਦਾ, ਕਦੇ ਤੋਟ ਹੀ ਨਹੀਂ ਆਉਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ, ਖਾਤ ਆਪ ਬਖਸ਼ਿਸ਼ਾਂ ਨੂੰ ਮੰਨਣਾ ਇਹ ਖਾਣਾ ਹੈ, ਖਰਚਤ ਦੂਸਰਿਆਂ ਨੂੰ ਜਪਾਉਣਾ ਦੂਸਰਿਆਂ ਵਾਸਤੇ ਖਰਚਣਾ ਹੈ, ਕਿਛ ਨਿਖੁੱਟਤ ਨਾਹੀਂ, ਤੇ ਖਾਂਦਿਆਂ ਖਰਚਦਿਆਂ ਥੋੜਾ ਮਾਤਰ ਵੀ ਕੁਛ ਇਹ ਧਨ ਨਿਖੁੱਟਦਾ ਨਹੀਂ ਹੈ।
1: ਅਗਨਤ ਭਰੇ ਭੰਡਾਰੇ,
0: ਵਾਹਿਗੁਰੂ ਜੀ ਦੇ ਇਹ ਨਾਮ ਦੇ ਭੰਡਾਰੇ ਸਤ ਸੰਗਤ ਰੂਪੀ ਤੇ ਗੁਰਮੁਖਾਂ ਦੇ ਹਿਰਦਿਆਂ ਰੂਪੀ ਬੇਅੰਤ ਤੋਂ ਬੇਅੰਤ ਭਰੇ ਹੋਏ ਹਨ।
1: ਨਾਨਕ ਸੋਭਾ ਸੰਗ ਜਾਵਹੁ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸੋਭਾ ਸੰਗ ਜਾਵਹੁ, ਭਾਈ ਨਾਮ ਰੂਪੀ ਧਨ ਨੂੰ ਇਕੱਠਿਆ ਕਰ ਲਵੋਗੇ ਨਾ, ਤੇ ਸੋਭਾ ਦੇ ਨਾਲ ਵਡਿਆਈ ਦੇ ਨਾਲ ਜਾਵੋਗੇ।
1: ਪਾਰ ਬ੍ਰਹਮ ਕੈ ਦੁਆਰੇ,
0: ਪਾਰ ਬ੍ਰਹਮ ਪਰਮੇਸ਼ਰ ਜੀ ਦੇ ਦੁਆਰੇ ਤੇ, ਪਿਤਾ ਪਰਮੇਸ਼ਰ ਜੀ ਦੇ ਦੁਆਰੇ ਤੇ ਸੋਭਾ ਦੇ ਨਾਲ ਜਾਵੋਗੇ। ਸਾਧ ਸੰਗਤ ਜੀ, ਕੋਈ ਪਿਤਾ ਆਪਣੇ ਪੁੱਤਰ ਨੂੰ ਧਨ ਦੇਵੇ, ਪੁੱਤਰ ਬਿਜ਼ਨਸ ਕਰ, ਵਪਾਰ ਕਰ, ਧਨ ਦੀ ਖੱਟੀ ਕਰ, ਵਾਧਾ ਖੱਟ ਕੇ ਫਿਰ ਘਰ ਦੇ ਵਿੱਚ ਆ, ਕਮਾਈ ਕਰਕੇ ਘਰ ਦੇ ਵਿੱਚ ਆ, ਤੇ ਜੇ ਪੁੱਤ ਜਾ ਕਰਕੇ ਚੰਗਾ ਵਪਾਰ ਕਰੇ, ਚੰਗੀ ਦੁਕਾਨ ਖੋਲੇ, ਚੰਗਾ ਸ਼ੋਰੂਮ ਖੋਲ ਲਵੇ, ਬਹੁਤੇ ਧਨ ਨੂੰ ਕਮਾਵੇ, ਤੇ ਪਿਤਾ ਦੇ ਘਰ ਵਿੱਚ ਬੜਾ ਮਾਣ ਸਨਮਾਨ ਹੁੰਦਾ, ਦੁਨੀਆਂ ਵਿੱਚ ਵੀ ਸਨਮਾਨ ਹੁੰਦਾ, ਇਹ ਬੜਾ ਆਗਿਆਕਾਰੀ ਪੁੱਤਰ ਹੈ, ਬੜਾ ਸਮਝ ਕੇ ਚੱਲਣ ਵਾਲਾ ਪੁੱਤਰ ਹੈ, ਇਸ ਨੇ ਪਿਤਾ ਦੇ ਧਨ ਵਿੱਚ ਵਾਧਾ ਕਰ ਦਿੱਤਾ, ਚੰਗੀ ਕਮਾਈ ਕੀਤੀ, ਚੰਗੀ ਖੱਟੀ ਕੀਤੀ ਹੈ। ਤੇ ਜੇ ਪੁੱਤ ਹੋਵੇ ਸ਼ਰਾਬੀ, ਕਬਾਬੀ, ਸ਼ਬਾਬੀ, ਠੇਕਿਆਂ ਸਿਨੇਮਿਆਂ ਤੇ ਜਾ ਕੇ ਧਨ ਬਰਬਾਦ ਕਰ ਦੇਵੇ, ਤੇ ਲੋਕ ਵੀ ਕਹਿੰਦੇ ਨੇ ਬੜਾ ਬਦ ਅਕਲ ਹੈ, ਬੜਾ ਬੇਦਿਮਾਗ ਹੈ, ਬੜਾ ਬੇਸਮਝ ਹੈ, ਬੜਾ ਮੂਰਖ ਹੈ, ਲਾਂਤੀ ਹੈ, ਇਸ ਨੇ ਤੇ ਆਪਣੀ ਕੁੱਲ ਨੂੰ ਦਾਗ ਲਾ ਦਿੱਤਾ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਫਿਰ ਕੁਲ ਨੂੰ ਦਾਗ ਲਾਉਣ ਵਾਲਾ ਹੋਵੇ ਨਾ, ਇੱਕ ਦਿਨ ਪਿਤਾ ਵੀ ਬੇਦਖਲ ਕਰ ਦਿੰਦਾ ਕਿ ਚੱਲ ਅਚੱਲ ਜਾਇਦਾਦ ਚੋਂ ਇਸ ਨੂੰ ਬੇਦਖਲ ਕੀਤਾ ਜਾਂਦਾ, ਇਸ ਦੇ ਨਾਲ ਮੈਂ ਸੰਬੰਧ ਤੋੜਦਾ ਹਾਂ। ਨੇਤਾ ਪ੍ਰਤੀ ਕਿੰਨੇ ਅਖਬਾਰਾਂ ਦੇ ਵਿੱਚ ਪਬਲਿਕ ਨੋਟਿਸ ਦਿੱਤੇ ਜਾਂਦੇ ਨੇ ਜਿੱਥੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਚੱਲ ਅਚੱਲ ਜਾਇਦਾਦ ਚੋਂ ਬੇਦਖਲ ਕਰ ਦਿੰਦੇ ਨੇ, ਘਰੋਂ ਕੱਢ ਦਿੰਦੇ ਨੇ। ਅੱਜ ਤੋਂ ਮੈਂ ਇਸਦਾ ਕੁਛ ਨਹੀਂ ਲੱਗਦਾ ਤੇ ਇਹ ਮੇਰਾ ਕੁਛ ਨਹੀਂ ਲੱਗਦਾ, ਘਰੋਂ ਕੱਢ ਦਿੱਤਾ ਗਿਆ। ਇੱਕ ਉਹ ਹੁੰਦੇ ਨੇ ਜਿਹੜੇ ਆਗਿਆਕਾਰੀ ਹੁੰਦੇ ਨੇ ਨਾ, ਫਿਰ ਬਾਪੂ ਆਪੇ ਹੀ ਦਸਤਖਤ ਕਰ ਦਿੰਦਾ, ਆਪੇ ਹੀ ਸਾਈਨ ਕਰ ਦਿੰਦਾ, ਆਪੇ ਹੀ ਅੰਗੂਠਾ ਲਾ ਦਿੰਦਾ। ਪੁੱਤ ਤੂੰ ਆਗਿਆਕਾਰੀ ਹੈ, ਤੂੰ ਧਨ ਦੇ ਵਿੱਚ ਵਾਧਾ ਕਰਨ ਵਾਲਾ, ਤੂੰ ਕੁੱਲ ਦਾ ਨਾਮ ਰੌਸ਼ਨ ਕਰਨ ਵਾਲਾ, ਤੂੰ ਮਾਤਾ ਪਿਤਾ ਦੀ ਸੇਵਾ ਕਰਨ ਵਾਲਾ, ਲੈ ਸਭ ਕੁਛ ਹੀ ਤੈਨੂੰ ਬਖਸ਼ਿਆ। ਪਰਮ ਪਿਤਾ ਪਰਮੇਸ਼ਰ ਜੀ ਸਭਨਾ ਦੇ ਪਿਤਾ ਨੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੇ ਸਵਾਸਾਂ ਰੂਪੀ ਸਾਹਾਂ ਰੂਪੀ ਪੂੰਜੀ ਦੇ ਕਰਕੇ ਸੰਸਾਰ ਦੇ ਵਿੱਚ ਭੇਜਿਆ ਜਾ, ਭਾਈ ਵਣਜ ਕਰਕੇ ਆ, ਵਪਾਰ ਕਰਕੇ ਆ, ਇਹਨਾਂ ਸਵਾਸਾਂ ਦੇ ਨਾਲ ਨਾਮ ਰੂਪੀ ਧਨ ਦੀ ਖੱਟੀ ਕਰ, ਨਾਮ ਦੀ ਕਮਾਈ ਕਰ, ਕਥਾ ਕੀਰਤਨ ਸਰਵਣ ਕਰ, ਸਤਸੰਗਤ ਕਰ, ਭਜਨ ਕਰ, ਬੰਦਗੀ ਕਰ, ਪਰਉਪਕਾਰ ਕਰ। ਜਿਹੜਾ ਤੇ ਇਹਨਾਂ ਸ਼ੁਭ ਕਾਰਜਾਂ ਨੂੰ ਕਰਦਾ ਨਾ, ਦੁਨੀਆਂ ਦੇ ਵਿੱਚ ਵੀ ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ, ਤੇ ਅੰਤ ਕਾਲ ਸੋਭਾ ਸੰਗ ਜਾ ਬਹੁ ਪਾਰ ਬ੍ਰਹਮ ਕੈ ਦੁਆਰੇ, ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਦੁਆਰੇ ਤੇ ਫਿਰ ਸੋਭਾ ਦੇ ਨਾਲ ਜਾਂਦਾ ਹੈ। ਤੇ ਸਾਧ ਸੰਗਤ ਜੀ ਜਿਹੜੇ ਆਗਿਆਕਾਰੀ ਨਹੀਂ ਹੁੰਦੇ, ਇੱਥੇ ਆ ਕਰਕੇ ਵੱਧ ਫੈਲੀਆਂ ਵਿੱਚ, ਕੁਰੀਤੀਆਂ ਵਿੱਚ, ਪਾਪ ਕਰਮਾਂ ਵਿੱਚ ਲੱਗ ਜਾਂਦੇ ਨੇ ਨਾ, ਦੁਨੀਆਂ ਦੇ ਅੰਦਰ ਵੀ ਮਨਮੁਖ ਸਦਵਾਉਂਦੇ ਨੇ, ਇੱਥੇ ਵੀ ਸਾਕਤ ਸਦਵਾਉਂਦੇ ਨੇ, ਫਿਰ ਭਗਤ ਕਬੀਰ ਸਾਹਿਬ ਜੀ ਤਿੰਨਾਂ ਨੂੰ ਲਾਂਤ ਪਾਉਂਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਉ ਕਿਛ ਲਾਗੈ ਦਾਗ, ਉਹਨਾਂ ਸਾਕਤਾਂ ਦੀ ਸੰਗਤ ਨਾ ਕਰੋ, ਮੱਥੇ ਵੀ ਲੱਗ ਜਾਣ ਤੇ ਦੂਰੇ ਭੱਜ ਜਾਵੋ, ਕਿਧਰੇ ਸੰਗਤ ਨਾ ਹੋ ਜਾਵੇ। ਕਬੀਰ ਸਾਕਤ ਦੇ ਸੂਕਰ ਭਲਾ ਰਾਖੈ ਆਸ਼ਾ ਗਾਓ, ਉਹ ਸਾਕਤ ਬਪੜਾ ਮਰ ਗਿਆ ਕੋਈ ਨਾ ਲੈ ਹੈ ਨਾ, ਉਹ ਐਸੇ ਸਾਕਰ ਨਾਲੋਂ ਤੇ ਸੂਰ ਚੰਗਾ ਹੈ, ਗੰਦਗੀ ਖਾ ਕੇ ਪਿੰਡ ਨੂੰ ਤੇ ਸਾਫ਼ ਰੱਖਦਾ ਨਾ, ਪਰ ਸਾਕਤ ਜਿੱਥੇ ਬੈਠਦਾ ਬੀੜੀਆਂ ਦਾ, ਤੰਬਾਕੂਆਂ ਦਾ, ਸ਼ਰਾਬਾਂ ਦਾ ਧੂੰਆਂ ਉਡਾ ਉਡਾ ਕਰਕੇ ਵੱਧ ਫੈਲੀਆਂ, ਇਸ ਪ੍ਰਕਾਰ ਬਦਬੂਆਂ ਉਡਾ ਕਰਕੇ ਗੰਦਗੀ ਹੀ ਪੈਦਾ ਕਰਦਾ ਹੈ। ਸੂਰ ਗੰਦਗੀ ਸਾਂਭਦਾ ਹੈ, ਸਾਫ਼ ਕਰਦਾ ਹੈ, ਤੇ ਸਾਕਤ ਗੰਦਗੀ ਫੈਲਾਉਂਦਾ ਹੈ। ਇਸ ਪ੍ਰਕਾਰ ਗੁਰਬਾਣੀ ਦਾ ਫੈਸਲਾ ਉਹ ਸਾਕਤ ਸੂਰ ਤੋਂ ਵੀ ਮਾੜਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਹੜੇ ਪਿਤਾ ਵਾਹਿਗੁਰੂ ਜੀ ਦੀ ਆਗਿਆਕਾਰ ਨਹੀਂ ਨਾ ਹੁੰਦੇ, ਫਿਰ ਵਾਹਿਗੁਰੂ ਜੀ ਉਹਨਾਂ ਨੂੰ ਦਰਗਾਹ ਸੱਟੀ ਹੈ ਬਾਹਰ ਵਾਰ, ਦਰਗਾਹ ਚੋਂ ਬਾਹਰ ਸੁੱਟ ਦਿੱਤੇ ਜਾਂਦੇ ਨੇ, ਜਾਓ ਜਾ ਕੇ 84 ਲੱਖ ਜੂਨੀਆਂ ਵਿੱਚ ਭੋਗਦੇ ਦੁੱਖਾਂ ਨੂੰ ਭੋਗਦੇ ਫਿਰੋ, ਤੁਹਾਡਾ ਸੱਚਖੰਡ ਅਸਥਾਨ ਵਿੱਚ ਕੋਈ ਥਾਂ ਨਹੀਂ। ਜਿਵੇਂ ਪਿਤਾ ਨਲਾਇਕ ਪੁੱਤ ਨੂੰ ਬੇਦਖਲ ਕਰ ਦਿੰਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਸੱਚਖੰਡ ਦੇਸ਼ ਚੋਂ, ਸੱਚਖੰਡ ਘਰ ਚੋਂ ਬੇਦਖਲ ਕਰ ਦਿੰਦੇ ਨੇ, ਜਾ ਕੇ 84 ਲੱਖ ਜੂਨੀਆਂ ਦੇ ਦੁੱਖਾਂ ਨੂੰ ਭੋਗਦਾ ਫਿਰ। ਪਰ ਜਿਹੜੇ ਨਾਮ ਦੇ ਰਸੀਏ ਨੇ, ਜਿਨ੍ਹਾਂ ਦਾ ਖਾਧਾ ਖਰਚਿਆ ਧਨ ਕਦੇ ਨਖੁੱਟਦਾ ਨਹੀਂ, ਜਿਨ੍ਹਾਂ ਦੇ ਰੇ ਦੇ ਭੰਡਾਰੇ ਨਾਮ ਰੂਪੀ ਧਨ ਦੇ ਨਾਲ ਭਰੇ ਹੋਏ ਨੇ, ਕਹੋ ਨਾਨਕ ਸੋਭਾ ਸੰਗ ਜਾ ਵਹੋ, ਦੁਨੀਆਂ ਦੇ ਅੰਦਰ ਤੇ ਵਡਿਆਈਆਂ ਪ੍ਰਾਪਤ ਕਰਦੇ ਨੇ, ਦੁਨੀਆਂ ਦੇ ਅੰਦਰ ਮਾਨ ਸਨਮਾਨ ਪ੍ਰਾਪਤ ਕਰਦੇ ਨੇ, ਤੇ ਅੰਤਕਾਲ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਦੁਆਰੇ ਤੇ ਸੋਭਾ ਦੇ ਨਾਲ ਵਡਿਆਈਆਂ ਦੇ ਨਾਲ ਜਾਂਦੇ ਨੇ। ਕਿੰਨਿਆਂ ਨੂੰ ਦੇਵਤੇ ਲੈਣ ਆਉਂਦੇ ਨੇ, ਕਿੰਨਿਆਂ ਨੂੰ ਭਗਤ ਜਨ ਲੈਣ ਆਉਂਦੇ ਨੇ, ਕਿੰਨਿਆਂ ਨੂੰ ਅੰਤਮ ਸਮੇਂ ਪੰਜ ਪਿਆਰੇ ਸਿੰਘ ਸਾਹਿਬਾਨਾ ਜੀਆਂ ਦੇ ਦਰਸ਼ਨ ਹੁੰਦੇ ਨੇ, ਸੋ ਉਹਨਾਂ ਨੂੰ ਪੰਜ ਪਿਆਰੇ ਲੈਣ ਆਉਂਦੇ ਨੇ। ਸਾਧ ਸੰਗਤ ਜੀ ਇਸ ਪ੍ਰਕਾਰ ਦੀਆਂ ਵਡਿਆਈਆਂ ਮਿਲਦੀਆਂ ਨੇ, ਫਿਰ ਸੋਭਾ ਦੇ ਨਾਲ, ਇੱਜ਼ਤ ਦੇ ਨਾਲ, ਮਾਣ ਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਦੁਆਰੇ ਤੇ ਉਹ ਗੁਰਮੁਖ ਜਾਂਦੇ ਨੇ, ਤੇ ਸਤਿਗੁਰੂ ਜੀ ਉਪਦੇਸ਼ ਦੇਣਾ ਕਰਦੇ ਨੇ, ਭਾਈ ਤੁਸੀਂ ਵੀ ਸਤਿਗੁਰੂ ਜੀ ਰੂਪੀ ਸ਼ਾਹੂਕਾਰ ਦੇ ਨਾਲ ਸ਼ਰਧਾ ਰੂਪੀ ਰਾਸ ਦੇ ਕੇ, ਨਾਮ ਰੂਪੀ ਧਨ ਲੈ ਕੇ, ਸੱਚਾ ਵਣਜ ਸੱਚਾ ਵਿਉ ਅਪਾਰ ਨਾਮ ਦਾ ਕਰੋ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਸੋਭਾ ਦੇ ਨਾਲ, ਵਡਿਆਈ ਦੇ ਨਾਲ, ਇੱਜ਼ਤ ਦੇ ਨਾਲ ਜਾਵੋਗੇ। ਇਸ ਪ੍ਰਕਾਰ ਲੋਕ ਅਤੇ ਪਰਲੋਕ ਸਫਲਾ ਹੋਵੇਗਾ, ਪਾਰ ਬ੍ਰਹਮ ਪਰਮੇਸ਼ਰ ਜੀ ਦੀ ਅਭੇਦਤਾ ਨੂੰ ਪਾਵੋਗੇ ਜੀ। ਇਹ ਪਾਵਨ ਉਪਦੇਸ਼ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਬਚਨਾਂ ਦੇ ਨਾਲ ਕਿਰਪਾਲਤਾ ਕਰਕੇ, ਬਖਸ਼ਿਸ਼ਾਂ ਕਰਕੇ ਦੇਣਾ ਕੀਤਾ ਹੈ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਰਜੋਈਆਂ ਕਰੀਏ। ਸੱਚੇ ਸਾਹਿਬ ਜੀ ਜੋ ਆਪ ਜੀਆਂ ਨੇ ਆਪਣੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਪ੍ਰਵਚਨ ਸਰਵਣ ਕਰਵਾਏ ਨੇ, ਜੋ ਕਥਾ ਵਿਚਾਰਾਂ ਸਰਵਣ ਤੇ ਕਥਨ ਕਰਵਾਈਆਂ ਨੇ, ਮਹਾਰਾਜ ਤਿੰਨਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਨਿਤਨੇਮ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਨਿਹਾਲ ਕਰੋ ਜੀ। ਪਾਵਨ ਗੁਰ ਉਪਦੇਸ਼ ਦੀਆਂ ਖੇਰਲੀਆਂ ਪੰਕਤੀਆਂ

ਹਮ ਵਿਕਾਂਦੜੇ ਜੇ ਲਹਾ ਕਿਨਾ ਸਾਵੀ ਤੋਲ ਤਨ ਚੜਾਈ ਆਪਣੈ ਲਹਾਂ ਸੋ ਸੱਜਣ ਟੋਲ।

ਲਗੋਰ ਭਰਿਆ ਕਾਲ ਦੇਖ ਗੁਰੂ ਪੰਜ ਕਾਲ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

Right.

ਗੁਰੂ ਗਰੀਬ ਨਿਵਾਜ ਅੰਤਰ ਜਾਣ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਅਸਥਾਨ ਸਤਖੰਡ ਦਰਬਾਰ ਦੀ ਆਦਰੀ ਭਰਦੇ ਹੋਏ ਆਪ ਜੀ ਕਿਰਮੀ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ੁਭ ਫੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜਾਣ ਬਖਸ਼ਣਾਂ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਦਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ।

ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ

ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਵਿਸ਼ੇਸ਼ ਕਰਕੇ ਕੱਲ੍ਹ ਵਾਲੇ ਦਿਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਕੇ ਪੁੰਜ, ਬਾਣੀ ਕੇ ਬੋਹਿਥ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਸਤਿਗੁਰੂ

ਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗ ਜੋ ਹਨ, ਜੋ ਇਹ ਜੋ ਪਾਵਨ ਇਤਿਹਾਸਕ ਗ੍ਰੰਥ ਹੈ ਗੁਰਪ੍ਰਤਾਪ ਸੂਰਜ ਗ੍ਰੰਥ, ਇਸ ਗ੍ਰੰਥ ਦੇ ਵਿੱਚੋਂ ਪੰਜ ਪ੍ਰਸੰਗ ਜਿਹੜੇ ਸੰਗਤਾਂ ਨੂੰ ਸਰਵਣ ਕਰਾਏ ਗਏ ਹਨ। ਇਹ ਨਿਮਿਤ ਮਰਿਆਦਾ ਹਰ ਸਾਲ ਜੋ ਨਿਭਾਈ ਜਾਂਦੀ ਹੈ, ਤੇ ਨਾਲ ਸਾਧ ਸੰਗਤ ਜੀ ਕੱਲ ਵਾਲਾ ਦਿਹਾੜਾ ਆਪਨੇ ਸਰਵਣ ਕੀਤਾ ਮਹਾਰਾਜ ਜੀ ਦੀ ਸ਼ਹਾਦਤ ਦਾ ਸਾਰਾ ਇਤਿਹਾਸ, ਤੇ ਨਾਲ ਅਰਦਾਸ ਬੇਨਤੀ ਵੀ ਮਹਾਰਾਜ ਜੀ ਦੇ ਇਸ ਗੁਰਪੁਰਬ ਦੇ ਨਿਮਿਤ ਕੀਤੀ ਗਈ ਹੈ। ਸੋ ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਤੇ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਨਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ, ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਜੋ ਪਾਵਨ ਲੜੀਵਾਰ ਕਥਾ ਵਿਚਾਰ ਆਪਾਂ ਨਿਤਾ ਪ੍ਰਤੀ ਸਰਵਣ ਕਰਦੇ ਆ ਰਹੇ ਹਾਂ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਦੱਖਣ ਦੇ ਵੱਲ ਪ੍ਰਸਥਾਨ ਕਰਨਾ ਕੀਤਾ। ਰਾਜਪਤਾਨਾ ਹੁੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਹੁਣ ਦਿੱਲੀ ਦੇ ਵਿੱਚ ਹਨ, ਤੇ ਫਿਰ ਇੱਥੇ ਖਾਸ ਕਰਕੇ ਜਦੋਂ ਬਹਾਦਰ ਸ਼ਾਹ ਨੂੰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ, ਰਾਜ ਸਾਜ ਦੀ ਜਦੋਂ ਪ੍ਰਾਪਤੀ ਹੋਈ ਹੈ, ਤੇ ਉਸ ਵੇਲੇ ਬਹਾਦਰ ਸ਼ਾਹ ਜਿਹੜਾ, ਤੇ ਇਹਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਭੇਜਣੀ ਕੀਤੀ, ਕਿਹਾ ਸਤਿਗੁਰੂ ਮਹਾਰਾਜ ਮੇਰੀ ਤਾਜਪੋਸ਼ੀ ਜਿਹੜੀ ਹੈ ਇਹ ਆਗਰੇ, ਆਗਰਾ ਵੀ ਸਾਧ ਸੰਗਤ ਜੀ ਇਹਨਾਂ ਦੀਆਂ ਰਾਜਧਾਨੀਆਂ ਹੋਇਆ ਕਰਦੀਆਂ ਸਨ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਜਿਹੜੇ ਰਾਜੇ ਹੁੰਦੇ ਸੀ ਨਾ ਸਾਧ ਸੰਗਤ ਜੀ, ਤੇ ਇਹ ਕੀ ਕਰਿਆ ਕਰਦੇ ਸਨ, ਕਈ ਵਾਰੀ ਉਹਨਾਂ ਨੂੰ ਕੋਈ ਇਲਾਕਾ ਪਸੰਦ ਨਾ ਆਵੇ, ਉਹ ਆਪਣੀ ਰਾਜਧਾਨੀ ਬਦਲ ਦਿਆ ਕਰਦੇ ਸਨ। ਇਸ ਤਰ੍ਹਾਂ ਆਪਾਂ ਵੇਖ ਸਕਦੇ ਹਾਂ, ਦਿੱਲੀ ਹੋ ਗਿਆ, ਲਾਹੌਰ ਹੋ ਗਿਆ, ਆਗਰਾ ਹੋ ਗਿਆ, ਇਸ ਤਰ੍ਹਾਂ ਇਹ ਰਾਜਧਾਨੀਆਂ ਹੋਇਆ ਕਰਦੀਆਂ ਸਨ। ਕਦੇ ਦਿੱਲੀ ਦੇ ਵਿੱਚੋਂ ਕਈ ਰਾਜਿਆਂ ਨੇ ਰਾਜ ਕਰਨਾ ਕੀਤਾ, ਕਈਆਂ ਨੇ ਸਾਧ ਸੰਗਤ ਜੀ ਆਗਰੇ ਤੋਂ ਆਪਣਾ ਪਰਚਮ ਬੁਲੰਦ ਕਰਨਾ ਕੀਤਾ ਹੈ, ਤੇ ਕਈ ਜਿਹੜੇ ਰਾਜੇ ਜਿਹੜੇ ਹਨ ਸਾਧ ਸੰਗਤ ਜੀ ਉਹਨਾਂ ਨੇ ਲਾਹੌਰੋਂ ਰਾਜ ਕਰਨਾ ਕੀਤਾ। ਖੈਰ, ਤੇ ਇਸ ਤਰ੍ਹਾਂ ਬਹਾਦਰ ਸ਼ਾਹ ਨੇ ਮਹਾਰਾਜ ਜੀ ਨੂੰ ਪੱਤਰ ਭੇਜਿਆ, ਕਿਹਾ ਸਤਿਗੁਰੂ ਮਹਾਰਾਜ ਇਹ ਮੇਰਾ ਜੋ ਜਲਸਾ ਮਨਾਇਆ ਜਾਵੇਗਾ, ਤਖ਼ਤ ਨਸ਼ੀਨੀ ਜੋ ਮੈਨੂੰ ਹੋਵੇਗੀ, ਇਹਦੇ ਵਿੱਚ ਆਪ ਜੀ ਦੀ ਹਾਜ਼ਰੀ ਜ਼ਰੂਰੀ ਹੈ, ਆਪ ਜੀ ਆਓ, ਆ ਕਰਕੇ ਮਹਾਰਾਜ ਮੈਨੂੰ ਇੱਥੇ ਆ ਕਰਕੇ ਦਰਸ਼ਨ ਦੇਣਾ ਕਰੋ, ਤੇ ਮੈਨੂੰ ਆਸ਼ੀਰਵਾਦ ਦਿਓ, ਮੇਰੀ ਤਾਜਪੋਸ਼ੀ ਦੇ ਵਿੱਚ ਆਪ ਜੀ ਹਾਜ਼ਰੀ ਭਰਨਾ ਕਰੋ। ਤੇ ਸਤਿਗੁਰੂ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਭਾਈ ਨਾਲ ਪਿਆਰਿਓ ਕਾਰਜ ਵੀ ਹਨ, ਨਾ ਇਹਨੇ ਜੋ ਇਕਰਾਰ ਕੀਤਾ ਸੀ ਜੰਗ ਤੋਂ ਪਹਿਲਾਂ ਸਾਧ ਸੰਗਤ ਜੀ, ਇਹ ਇਕਰਾਰ ਹੋਏ, ਇਕਰਾਰਨਾਮਾ ਹੋਇਆ, ਮਹਾਰਾਜ ਜੀ ਨੇ ਇੰਜੀ ਮਦਦ ਨਹੀਂ ਕੀਤੀ ਹੈ ਪਿਆਰਿਓ, ਇਹਨੂੰ ਵਚਨ ਕੀਤਾ ਕਿ ਭਾਈ ਇਹ ਜਿਹੜੇ ਜ਼ਾਲਮ ਹਨ, ਦੁਸ਼ਟ ਜਿਹੜੇ ਹਨ, ਜਿਨ੍ਹਾਂ ਨੇ ਸਿੱਖਾਂ ਨੂੰ ਹਿੰਦੂਆਂ ਨੂੰ ਬਹੁਤ ਤੰਗ ਕਰਨਾ ਕੀਤਾ, ਇਹ ਜ਼ਾਲਮਾਂ ਨੂੰ ਤੂੰ ਸਜ਼ਾ ਦੇਵੇਗਾ, ਇਹਨਾਂ ਨੂੰ ਜੋ ਬਣਦੀ ਸਜ਼ਾ ਉਹ ਦੇ ਕਰਕੇ ਤੂੰ ਤੇ ਹੱਕ ਸੱਚ ਦਾ ਰਾਜ ਸਥਾਪਿਤ ਕਰੇਗਾ। ਤੇ ਇਹਨੇ ਕਿਹਾ ਹਾਂ ਮਹਾਰਾਜ, ਕਿਉਂਕਿ ਮੈਂ ਜੇ ਗੱਦੀ ਦੇ ਉੱਤੇ ਆਇਆ, ਮੈਂ ਤਖ਼ਤ ਦੇ ਉੱਤੇ ਬੈਠਿਆਂ ਤਾਂ ਹੀ ਇਹ ਕੰਮ ਕਰ ਸਕਦਾ, ਨਹੀਂ ਤਾਂ ਇਹ ਥੋੜ੍ਹੀ ਹੋ ਸਕਦਾ, ਤੁਸੀਂ ਕਿਰਪਾ ਕਰੋ, ਮੇਰੀ ਮਦਦ ਕਰੋ, ਮੈਨੂੰ ਰਾਜ ਪਾਠ ਦੀ ਪ੍ਰਾਪਤੀ ਕਰਵਾਓ, ਜੇ ਮੈਂ ਰਾਜਾ ਬਣ ਗਿਆ ਤੇ ਇਹ ਵਜ਼ੀਰ ਖਾਨ ਹੋ ਗਿਆ ਨਾਲ ਪੀਰ ਬੁੱਧੂ ਸ਼ਾਹ ਜੀ ਦੇ ਕਾਤਲ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਜੱਲਾਦ, ਔਰ ਵੀ ਜਿਹੜੇ ਇਹ ਲੋਕ ਜਿਹੜੇ ਬੇਈਮਾਨੀਆਂ ਕਰਦੇ ਸਨ, ਹਿੰਦੂਆਂ ਨੂੰ ਸਿੱਖਾਂ ਨੂੰ ਬਹੁਤ ਜ਼ਿਆਦਾ ਤਕਲੀਫਾਂ, ਬਹੁਤ ਦੁੱਖ ਦਿਆ ਕਰਦੇ ਸਨ, ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਇਆ ਜਾਵੇ, ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਇਹਨੇ ਕਿਹਾ ਹਾਂ ਮਹਾਰਾਜ, ਮੈਂ ਜ਼ਰੂਰ ਕਰਾਂਗਾ। ਹੁਣ ਮਹਾਰਾਜ ਨੇ ਵੀ ਵੇਖਿਆ ਕਿ ਭਾਈ ਹੁਣ ਸਮਾਂ ਆ ਗਿਆ, ਇਹ ਰਾਜਾ ਬਣ ਗਿਆ, ਹੁਣ ਇਹਨੇ ਜੋ ਇਕਰਾਰ ਕੀਤਾ ਨਾ ਉਹ ਤੋਂ ਉਹ ਪੂਰਾ ਕਰਾਇਆ ਜਾਵੇ। ਸਤਿਗੁਰੂ ਮਹਾਰਾਜ ਜੀ ਨੇ ਕਮਰ ਕੱਸਾ ਕੀਤਾ, ਮਾਤਾ ਸੁੰਦਰੀ ਜੀ ਬਹੁਤ ਵਿਰਾਗ ਕਰਦੇ ਹਨ, ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਆਪ ਜੀ ਨੇ ਦਿੱਲੀ ਵਿੱਚ ਹੀ ਰਹਿਣਾ ਹੈ, ਇੱਥੇ ਰਹਿ ਕਰਕੇ ਆਪ ਜੀ ਪੂਰਾ ਇਹ ਪੰਜਾਬ ਦਾ ਇਲਾਕਾ ਜਿਹੜਾ ਕੰਟਰੋਲ ਕਰਦਾ ਕਰੋ, ਗੁਰੂ ਘਰ ਦਾ ਪ੍ਰਬੰਧ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਪ੍ਰਬੰਧ ਸੁਚਾਰੂ ਢੰਗ ਦੇ ਨਾਲ ਚਲਾਓ, ਕਾਰ ਭੇਟਾ ਜਾਣੋ ਕਿ ਸਾਧ ਸੰਗਤ ਜੀ ਸਾਰੇ ਗੁਰੂ ਘਰ ਉਸ ਵੇਲੇ ਜਿੰਨੇ ਵੀ ਜੋ ਗੁਰੂ ਘਰ ਜਿਨ੍ਹਾਂ ਦੀ ਮਾਨਤਾ ਸੀ, ਜਿੱਥੇ ਬਹੁਤ ਚੜ੍ਹਤ ਚੜਾਵਾ ਆਉਂਦਾ ਸੀ,
ਉਹਨਾਂ ਸਾਰਿਆਂ ਦਾ ਕੰਟਰੋਲ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਸੁੰਦਰੀ ਜੀ ਨੂੰ ਦਿੱਤਾ, ਭਾਵ ਕਿ ਮੁੱਖ ਪ੍ਰਬੰਧਕ ਜਿਹੜੇ ਹਨ ਉਹਨਾਂ ਨੂੰ ਨਿਯੁਕਤ ਕੀਤਾ ਅਤੇ ਸਹਾਇਕ ਰੂਪ ਦੇ ਵਿੱਚ ਭਾਈ ਮਨੀ ਸਿੰਘ ਆਦਿਕ ਇਹਨਾਂ ਗੁਰਮੁਖ ਪਿਆਰਿਆਂ ਦੀਆਂ ਡਿਊਟੀਆਂ ਲਈਆਂ ਕਿ ਤੁਸੀਂ ਇਹਨਾਂ ਦੇ ਨਾਲ ਹੋ ਕਰਕੇ ਵਰਤਣਾ, ਕਿਉਂਕਿ ਪ੍ਰਬੰਧ ਜ਼ਰੂਰੀ ਹੁੰਦਾ ਸਾਧ ਸੰਗਤ ਜੀ। ਕੋਈ ਵੀ ਅਸਥਾਨ ਜਿਹਦਾ ਪ੍ਰਬੰਧ ਪਿਆਰਿਓ ਲੱਚਰ ਹੋ ਜਾਵੇ, ਢਿੱਲਾ ਹੋ ਜਾਵੇ, ਅਤੇ ਉੱਥੇ ਹਰ ਕੋਈ ਚੀਜ਼ ਖਸਤਾ ਹੋ ਜਾਂਦੀ ਹੈ, ਕੰਮ ਬੜੇ ਵਿਗੜ ਜਾਂਦੇ। ਪ੍ਰਬੰਧਕ ਤਗੜਾ ਹੋਵੇ, ਵਧੀਆ ਹੋਵੇ ਤਾਂ ਵੇਖੋ ਕਿੰਨਾ ਵਧੀਆ ਪ੍ਰਬੰਧ ਚੱਲਦਾ, ਕਿਹਦਾ ਹੀਆ ਨਹੀਂ ਹੁੰਦਾ, ਕੋਈ ਚੋਰੀ ਚਕਾਰੀ ਕੋਈ ਬੇਈਮਾਨੀ ਨਹੀਂ ਕਰਦਾ, ਡਰ ਹੁੰਦਾ ਹੈ। ਜੇ ਪ੍ਰਬੰਧਕ ਪਿਆਰੇ ਔਰ ਢਿੱਲਾ ਹੋਵੇ ਤੇ ਅੱਗੇ ਜਿਹੜੇ ਹਨ ਕਾਰਕੁਨ ਜਿਹੜੇ ਉਹ ਵੀ ਢਿੱਲੇ ਪੈ ਜਾਂਦੇ। ਮਹਾਰਾਜ ਨੇ ਆ ਪ੍ਰਬੰਧ ਦੀ ਆ ਡਿਊਟੀ ਇਹਨਾਂ ਨੂੰ ਨਿਯੁਕਤ ਕਰਨੀ ਕੀਤੀ। ਹੁਣ ਪਾਤਸ਼ਾਹ ਜੀ ਆਗਰੇ ਦੇ ਵੱਲ ਪ੍ਰਸਥਾਨ ਕਰਨ ਲੱਗੇ ਹਨ। ਇੱਥੋਂ ਪਿਆਰਿਓ ਇਹ ਕਥਾ ਜਿਹੜੀ ਹੈ ਆਪਾਂ ਨੇ ਅੱਜ ਆਰੰਭ ਕਰਨਾ। ਸਭ ਤੋਂ ਪਹਿਲਾਂ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਆਪਣੀ ਹਾਜ਼ਰੀ ਨੂੰ ਦਰਜ ਕਰ

0: ਸੰਗਤ ਜੀ ਜਿਹੜੇ ਅਸਥਾਨ ਦੇ ਉੱਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪਾਵਨ ਸਰੀਰ ਦਾ ਜਿਹੜਾ ਸੰਸਕਾਰ ਕਰਨਾ ਕੀਤਾ, ਆਪ ਨੂੰ ਪਤਾ ਸਾਧ ਸੰਗਤ ਜੀ ਰਾਏ ਸੀਨਾ ਹਿੱਲ ਉਹ ਰਾਏ ਸੀਨੇ ਦਾ ਇਲਾਕਾ ਜਿਹੜਾ ਹੈ ਅੱਜ ਸੰਸਦ ਭਵਨ ਜਿਹਦੇ ਨਾਲ ਵੱਜਦਾ ਤੇ ਉਹਦੇ ਨਾਲ ਹੀ ਸਾਧ ਸੰਗਤ ਜੀ ਤੇ ਉਹਨੂੰ ਉਹ ਇਲਾਕੇ ਨੂੰ ਪਹਿਲੇ ਨਾ ਰਕਾਬਗੰਜ ਕਿਹਾ ਜਾਂਦਾ ਸੀ, ਉੱਥੇ ਬਹੁਤ ਰਕਾਬਾਂ ਮਿਲਦੀਆਂ ਸਨ। ਜਿਹੜੇ ਇਹ ਗੰਜ ਦਾ ਮਤਲਬ ਹੁੰਦਾ ਹੈ ਕਿ ਭਾਈ ਜਿੱਥੇ ਬਹੁਤਾਤ ਦੇ ਵਿੱਚ ਕੋਈ ਚੀਜ਼ ਮਿਲੇ ਨਾ। ਹੁਣ ਸਾਡੇ ਇਲਾਕੇ ਦੇ ਵਿੱਚ ਵੀ ਜਦੋਂ ਆਪਾਂ ਇਹ ਹਜ਼ੂਰ ਸਾਹਿਬ ਹੋ ਗਿਆ ਹੈਦਰਾਬਾਦ ਜਾਓ, ਜਿੱਥੇ ਕੋਈ ਚੀਜ਼ ਜ਼ਿਆਦਾ ਮਿਲਦੀ ਨਾ ਉਹਨੂੰ ਗੰਜ ਬੋਲਦੇ ਹਨ ਕਿ ਭਾਈ ਇਹ ਗੇਹੂੰ ਦਾ ਗੰਜ ਹੈ, ਇਹ ਸਬਜ਼ੀ ਗੰਜ ਕਰਕੇ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਉੱਥੇ ਬਹੁਤ ਰਕਾਬਾਂ, ਘੋੜੇ ਦੇ ਜਿਹੜੇ ਚਾਬਕ ਹੋ ਗਿਆ, ਰਕਾਬ ਹੋ ਗਿਆ, ਕਾਠੀਆਂ ਹੋ ਗਈਆਂ, ਬਹੁਤਾਤ ਦੇ ਵਿੱਚ ਮਿਲਦੀਆਂ, ਤਾਂ ਕਰਕੇ ਉਹ ਇਲਾਕੇ ਦਾ ਨਾਮ ਹੀ ਦੇਖੋ ਨਾ ਰਕਾਬਗੰਜ ਪੈ ਗਿਆ। ਉਸ ਰਕਾਬਗੰਜ ਦੇ ਵਿੱਚ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ। ਮੈਂ ਪਿਆਰਿਓ ਦੇਖੋ ਬੇਨਤੀ ਕਰਾਂ, ਖੁੱਲ੍ਹ ਕੇ ਆਪਾਂ ਇਤਿਹਾਸ ਪਿਆਰਿਓ ਦੱਸੀਏ ਤਾਂ ਪਤਾ ਲੱਗੇਗਾ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਕੀਤਾ, ਜਿਹੜੇ ਨੇਵੀ ਪ੍ਰੇਮੀ ਇਤਿਹਾਸ ਦੇ ਪ੍ਰੇਮੀ ਉਹਨਾਂ ਨੂੰ ਪਤਾ ਹੋਵੇਗਾ, ਤੇ ਜਦੋਂ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਸਤਿਗੁਰੂ ਮਹਾਰਾਜ ਜੀ ਦੇ ਸਾਧ ਸੰਗਤ ਜੀ, ਫਿਰ ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਨਗਾਈਆ ਜੀ ਆਦਿਕ ਇਹ ਗੁਰਮੁਖ ਪਿਆਰੇ ਜਿਹੜੇ ਇਹਨਾਂ ਦੇ ਪਰਿਵਾਰ ਵਣਜਾਰਿਆਂ ਵਿੱਚੋਂ, ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਉੱਥੇ ਦੇਹੀ ਦਾ ਸੰਸਕਾਰ ਕਰਨਾ ਕੀਤਾ। ਉਹ ਅਸਥਾਨ ਦੇ ਉੱਤੇ ਸੰਸਕਾਰ ਕਰਕੇ ਸਾਧ ਸੰਗਤ ਜੀ ਘਰ ਨੂੰ ਅੱਗ ਲਾ ਦਿੱਤੀ, ਬਸਤੀ ਨੂੰ ਅੱਗ ਲਾ ਦਿੱਤੀ ਹੈ ਤੁਰਕਾਂ ਨੂੰ ਭੁਲੇਖਾ ਦੇਣ ਦੇ ਲਈ। ਉਹ ਭੁਲੇਖੇ ਦੇ ਵਿੱਚ ਆ ਕੇ ਪਤਾ ਹੀ ਨਹੀਂ ਚੱਲਿਆ ਉਹਨਾਂ ਨੂੰ ਕੀ ਹੋਇਆ ਕਰਕੇ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੀਆਂ ਅਸਥੀਆਂ ਜਿਹੜੀਆਂ ਰਾਖ ਆਦਿਕ ਜੋ ਵੀ ਸੀ ਨਾ, ਭਾਈ ਲੱਖੀ ਸ਼ਾਹ ਵਣਜਾਰੇ ਨੇ ਸਾਧ ਸੰਗਤ ਜੀ ਉਹਨੂੰ ਫਿਰ ਉੱਥੇ ਘੜਿਆਂ ਦੇ ਵਿੱਚ, ਪਿੱਤਲ ਦੇ ਘੜਿਆਂ ਦਾ ਜ਼ਿਕਰ ਆਉਂਦਾ, ਤਾਂਬੇ ਦੇ ਘੜਿਆਂ ਦਾ ਜ਼ਿਕਰ ਆਉਂਦਾ ਕਿਉਂਕਿ ਤਾਂਬਾ ਛੇਤੀ ਖਰਾਬ ਨਹੀਂ ਹੁੰਦਾ, ਇਹਦੇ ਵਿੱਚ ਉਹਨੂੰ ਰੱਖ ਕਰਕੇ ਤੇ ਉੱਥੇ ਹੀ ਉਹਨੇ ਦੱਬ ਦਿੱਤਾ ਸੀ, ਰੱਖ ਦਿੱਤਾ। ਫਿਰ ਕੁਝ ਸਮੇਂ ਤੋਂ ਬਾਅਦ ਜਦੋਂ ਇਹਨੂੰ ਮੌਕਾ ਮਿਲਿਆ, ਇਹ ਲੱਖੀ ਸ਼ਾਹ ਵਣਜਾਰਾ ਜੀ ਆਦਿਕ ਇਹ ਸਾਰੇ ਵਣਜਾਰਿਆਂ ਦਾ ਟੋਲਾ ਜਿਹੜਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਆਉਂਦਾ। ਇੱਥੇ ਆ ਕਰਕੇ ਸਾਧ ਸੰਗਤ ਜੀ ਇਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਸਾਰੀ ਕਥਾ ਜਿਹੜੀ ਹੈ ਉਹ ਦੱਸਣੀ ਕੀਤੀ ਕਿ ਕਿਸ ਤਰ੍ਹਾਂ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਅਸਾਂ ਨੇ ਸਰੀਰ ਦਾ ਸੰਸਕਾਰ ਕੀਤਾ, ਸੀਸ ਲੈ ਕਰਕੇ ਭਾਈ ਜੈਤਾ ਜੀ ਆਪ ਜੀ ਕੋਲ ਆ ਕੇ ਸਾਰਾ ਉਹ ਵਾਕਿਆਤ ਦੱਸਿਆ ਤੇ ਉਹਨਾਂ ਨੇ ਬੇਨਤੀ ਕੀਤੀ ਸੀ। ਉਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਉਹ ਅਸਥੀਆਂ, ਉਹ ਰਾਖ ਆਦਿਕ ਜੋ ਨਾ, ਉਹ ਅੰਗੀਠਾ ਜੋ ਅਸਾਂ ਨੇ ਉਹਨੂੰ ਸਮੇਟਣਾ ਕੀਤਾ ਮਹਾਰਾਜ ਉੱਥੇ ਪਿਆ, ਆਪ ਜੀ ਦੱਸੋ ਇੱਥੇ ਲਿਆਈਏ, ਕਿਉਂਕਿ ਸਾਧ ਸੰਗਤ ਜੀ ਇਹ ਰਸਮਾਂ ਹੁੰਦੀਆਂ ਅੱਜ ਵੀ ਆਪਾਂ ਵੇਖ ਸਕਦੇ ਹਾਂ ਹਿੰਦੂ ਮਤ, ਸਨਾਤਨੀ ਮਤ ਤੇ ਸਿੱਖ ਮਤ ਦੇ ਵਿੱਚ ਇਹ ਆਪਣੀਆਂ ਇਹ ਰਸਮਾਂ ਜਿਹੜੀਆਂ ਇਹ ਸੰਸਕਾਰ ਜਿਹੜੇ ਇੱਕੋ ਜਿਹੇ ਹੀ ਹੁੰਦੇ। ਇਸਲਾਮੀ ਮਤ ਹੋ ਗਿਆ ਤੇ ਉਹ ਕ੍ਰਿਸ਼ਚੈਨਿਟੀ ਹੋ ਗਿਆ ਤੇ ਯਹੂਦੀ ਮਤ, ਇਹ ਇੱਕ ਸਮਾਨ ਹਨ। ਉਹ ਕੀ ਕਰਦੇ ਪਿਆਰਿਓ, ਬੰਦਾ ਜਦੋਂ ਮਰ ਜਾਵੇ ਉਹਨੂੰ ਸਪੁਰਦੇ ਖਾਕ ਕਰਦੇ ਹਨ, ਉਹਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਜਾਂਦਾ, ਮਿੱਟੀ ਵਿੱਚ ਦੱਬ ਕਰਕੇ ਉਹਦੇ ਵੀ ਜਨਾਜ਼ੇ ਨੂੰ ਉਹਦੇ ਪਰਿਵਾਰ ਵਾਲੇ ਭਾਈ ਜਿਹੜੇ ਹਨ ਰਿਸ਼ਤੇਦਾਰ ਕੰਧਾ ਮੋਢਾ ਦਿੰਦੇ, ਉਹਨੂੰ ਦਫ਼ਨ ਕਰਕੇ ਸਭ ਤੋਂ ਪਹਿਲੇ ਉੱਥੇ ਫਤਿਹਾ ਪੜ੍ਹ ਕੇ ਉੱਥੇ ਉਹ ਮਿੱਟੀ ਉਹਦੇ ਪਰਿਵਾਰ ਦਾ ਮੇਨ ਮੈਂਬਰ ਜਿਹੜਾ ਹੈ, ਜਿਹਨੂੰ ਜਿਸ ਤਰ੍ਹਾਂ ਆਪਣੇ ਮਤ ਦੇ ਵਿੱਚ ਜਿਹੜਾ ਲਾਂਬੂ ਦਿੰਦਾ, ਜੇ ਲੜਕਾ ਹੋਵੇ ਜਾਂ ਬੱਚਾ ਮਰ ਜਾਵੇ ਬਾਪ ਜਿਉਂਦਾ ਹੋਵੇ ਉਹਨੂੰ ਇਹ ਅਧਿਕਾਰ ਮਿਲਦਾ ਕਿ ਭਾਈ ਇਹਨੂੰ ਲਾਂਬੂ ਦੇ। ਇਸ ਤਰ੍ਹਾਂ ਹੀ ਉਹ ਜਿਹੜਾ ਮੁਖੀ ਹੁੰਦਾ ਨਾ ਸਭ ਤੋਂ ਪਹਿਲੇ ਉੱਥੇ ਇਹ ਕਰਕੇ ਦੁਆ ਦੇ ਕਰਕੇ ਉਹ ਪਿਆਰੇ ਉਹ ਮਿੱਟੀ ਪਾਉਂਦਾ, ਇਹ ਉਹਨਾਂ ਦੀ ਮਤ ਹੈ। ਤੇ ਆਪਣੀ ਮਤ ਮੁਤਾਬਕ ਪਿਆਰਿਓ ਕੋਈ ਬੰਦਾ ਜਦੋਂ ਚਲਾਣਾ ਕਰ ਜਾਵੇ ਨਾ, ਉਹਦਾ ਸੰਸਕਾਰ ਉਹਦੇ ਬੱਚੇ ਜਿਹੜੇ ਹਨ, ਕੋਈ ਬਜ਼ੁਰਗ ਚਲਾਣਾ ਕਰ ਜਾਵੇ ਉਹਦਾ ਸੰਸਕਾਰ ਉਹਦੇ ਬੱਚੇ ਕਰਦੇ ਹਨ, ਤੇ ਸੰਸਕਾਰ ਕਰਨ ਤੋਂ ਬਾਅਦ ਉਹਦਾ ਅੰਗੀਠਾ ਜਿਹੜਾ ਉਹਨੂੰ ਸਾਂਭਿਆ ਜਾਂਦਾ, ਸਾਂਭ ਕਰਕੇ ਪਿਆਰਿਓ ਤੇ ਉਹਦੇ ਉੱਤਰਾਧਿਕਾਰੀ ਜਿਹੜੇ ਹੁੰਦੇ ਹਨ ਉਹ ਜਾ ਕਰਕੇ ਉਹਦਾ ਜਲ ਪ੍ਰਵਾਹ ਕਰਦੇ ਹਨ। ਉਹ ਅਸਤੀ ਆਦਿਕ ਉਹ ਰਾਖ ਆਦਿਕ ਉਹਦਾ ਜਲ ਪ੍ਰਵਾਹ ਉਹਦੇ ਉੱਤਰਾਧਿਕਾਰੀ ਜਿਹੜੇ ਹਨ ਜਿਨ੍ਹਾਂ ਨੇ ਸੰਸਕਾਰ ਕੀਤਾ ਉਹ ਮੁਖੀ ਬੰਦੇ ਉਹ ਕਰਦੇ ਹਨ। ਹੁਣ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮਹਾਰਾਜ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਨਹੀਂ ਕਰਨਾ ਕੀਤਾ। ਕਈ ਵਾਰੀ ਇਸ ਤਰ੍ਹਾਂ ਹੋ ਜਾਵੇ ਨਾ ਪਿਆਰਿਓ, ਅੱਜ ਵੀ ਆਪਾਂ ਵੇਖਦੇ ਹਾਂ ਕੋਈ ਦੂਰ ਦੁਰਾਡੇ ਬੰਦਾ ਚਲਾਣਾ ਕਰ ਜਾਵੇ ਤੇ ਉਹਦੇ ਬੱਚੇ ਜੇ ਉਹਦੀ ਸੰਸਕਾਰ ਦੇ ਵਿੱਚ ਨਹੀਂ ਪਹੁੰਚ ਸਕਦੇ ਤੇ ਉਹਦੇ ਅਸਥੀ ਪਿੰਜਰ ਜਿਹੜੇ ਹਨ ਉਹ ਇਕੱਠਾ ਕੀਤਾ ਜਾਂਦਾ ਸੰਕੋਚ ਕਰਕੇ, ਫਿਰ ਉਹਦੇ ਪਰਿਵਾਰ ਦੇ ਸਪੁਰਦ ਕੀਤਾ ਜਾਂਦਾ ਕਿ ਚਲੋ ਭਾਈ ਇਹ ਰਸਮ ਜਿਹੜੀ ਆ ਤੁਸੀਂ ਨਿਭਾ ਲੈਣਾ ਕਰੋ। ਮਹਾਰਾਜ ਨੂੰ ਕਿਹਾ ਗਿਆ ਸੀ ਪਿਆਰਿਓ, ਮੈਂ ਪੂਰੀ ਇਹ ਡਿਟੇਲ ਦੇ ਨਾਲ ਆਪ ਜੀ ਨੂੰ ਇਹ ਕਥਾ ਸਰਵਣ ਕਰਾ ਰਿਹਾ ਹਾਂ, ਇੱਥੇ ਤਾਂ ਬਸ ਇੱਕ ਦੋਹਰੇ ਦੇ ਵਿੱਚ ਹੀ ਬਚਨ ਆਇਆ। ਫਿਰ ਸਾਧ ਸੰਗਤ ਜੀ ਕੀ ਹੋਇਆ, ਮਹਾਰਾਜ ਨੂੰ ਜਦੋਂ ਕਿਹਾ ਕਿ ਸਤਿਗੁਰੂ ਮਹਾਰਾਜ ਉਹ ਜਿਹੜੇ ਅੰਗੀਠਾ ਜੋ ਅਸਾਂ ਨੇ ਸੰਕੋਚਨਾ ਕੀਤਾ ਉਹ ਆਪ ਜੀ ਕਿੱਥੇ ਉਹਦਾ ਜਲ ਪ੍ਰਵਾਹ ਕਰੋਗੇ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤਾ ਕਿ ਭਾਈ ਇਹ ਆਪ ਜੀ ਇੱਕ ਕੰਮ ਕਰੋ, ਉਹ ਅਸਥੀਆਂ ਜਿਹੜੀਆਂ ਫੁੱਲ ਜਿਹੜੇ ਉੱਥੇ ਹੀ ਰਹਿੰਦੋ, ਉੱਥੇ ਹੀ ਧਰਤੀ ਵਿੱਚ ਦਬ ਕਰਕੇ ਉੱਥੇ ਅਸਥਾਨ ਜਿਹੜਾ ਹੈ ਉੱਥੇ ਦੇਵਰਾ ਜਿਹੜਾ ਹੈ ਉਹ ਸਥਾਪਿਤ ਕਰਨਾ ਕਰੋ। ਤੇ ਇਸ ਤਰ੍ਹਾਂ ਫਿਰ ਪਿਆਰਿਓ ਮਹਾਰਾਜ ਜੀ ਦਾ ਹੁਕਮ ਲੈ ਕਰਕੇ ਭਾਈ ਲੱਖੀ ਸ਼ਾਹ ਜੀ ਜਿਹੜੇ ਹਨ ਉਹਨਾਂ ਨੇ ਸਾਧ ਸੰਗਤ ਜੀ, ਪਹਿਲੇ ਤਾਂ ਉਸ ਟਾਈਮ ਦੇ ਵਿੱਚ ਤਾਂ ਔਰੰਗਜ਼ੇਬ ਦਾ ਦੌਰ ਸੀ, ਉਹਦਾ ਭੈ ਸੀ, ਇਸ ਕਰਕੇ ਗੁਪਤ ਰੂਪ ਦੇ ਵਿੱਚ ਉਹਨਾਂ ਨੇ ਪ੍ਰਗਟ ਨਹੀਂ ਕੀਤਾ ਸੀ। ਆਪਣੇ ਘਰ ਦੇ ਵਿੱਚ ਹੀ ਪਿਆਰਿਓ ਇਸ ਤਰ੍ਹਾਂ ਥੜਾ ਬਣਾ ਲਿਆ, ਜਿਸ ਤਰ੍ਹਾਂ ਅੱਜ ਵੀ ਆਪਾਂ ਵੇਖਦੇ ਹਾਂ ਕਈ ਗੁਰਮੁਖ ਪਿਆਰਿਆਂ ਦੇ ਘਰਾਂ ਦੇ ਵਿੱਚ ਥੜੇ ਹੁੰਦੇ ਅਸਥਾਨ ਹੁੰਦੇ ਹਨ, ਤੇ ਇਸ ਤਰ੍ਹਾਂ ਹੀ ਉਹਨਾਂ ਨੇ ਥੜਾ ਬਣਾ ਕਰਕੇ ਉਹਦਾ ਪੂਜਨ ਸੇਵਨ ਕਰਿਆ ਕਰਦੇ ਸਨ। ਲੇਕਿਨ ਹੁਣ ਪਿਆਰਿਓ ਜਦੋਂ ਆਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਦਿੱਲੀ ਦੀ ਧਰਤੀ ਤੇ ਆਏ ਤੇ ਸਤਿਗੁਰੂ ਮਹਾਰਾਜ ਜੀ ਉਸ ਅਸਥਾਨ ਤੇ ਜਿੱਥੇ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ, ਰਕਾਬਗੰਜ ਸਾਹਿਬ ਵਾਲਾ ਅਸਥਾਨ ਜਿੱਥੇ ਮਹਾਰਾਜ ਜੀ ਦੇ ਫੁੱਲ ਰੱਖੇ ਹਨ, ਉਸ ਪਾਸੇ ਗਏ।
1: ਵਿਦਿਤਾਯੋ ਮੰਦਰ ਬਨਿਓ ਸੁੰਦਰ ਅਨੇਕ ਪ੍ਰਕਾਰ।
0: ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਵਚਨ ਕਰਨਾ ਕੀਤਾ। ਵਣਜਾਰੇ ਜਿਹੜੇ ਪਿਆਰੇ ਉਹ ਵਣਜਾਰਿਆਂ ਦਾ ਇਲਾਕਾ ਹੋਇਆ ਕਰਦਾ, ਹੋ ਸਕਦਾ ਉਸ ਵੇਲੇ ਤਾਂ ਭਾਈ ਲੱਖੀ ਸ਼ਾਹ ਜੀ ਚਲਾਣਾ ਕਰ ਗਏ ਹੋਣਗੇ, ਉਹਨਾਂ ਦੇ ਅੱਗੇ ਜਿਹੜੇ ਹਨ ਉਹਨਾਂ ਦੇ ਅੱਗੇ ਪਰਿਵਾਰ ਵਾਲੇ ਜਾਨਸ਼ੀਨ, ਉਹਨਾਂ ਨੂੰ ਵਚਨ ਕਰਕੇ ਸਭ ਤੋਂ ਪਹਿਲਾਂ ਉੱਥੇ ਅਸਥਾਨ, ਕਿਉਂਕਿ ਇਸ ਤੋਂ ਪਹਿਲਾਂ ਤੱਕ ਪਿਆਰਿਓ ਔਰੰਗਜ਼ੇਬ ਦਾ ਜਿਹੜਾ ਰਾਜ ਸੀ, ਦੇਖੋ ਜਦੋਂ ਰਾਜ ਬਦਲ ਜਾਂਦੇ ਸਾਰਾ ਸਮੀਕਰਨ ਬਦਲ ਜਾਂਦਾ, ਤੇ ਇੱਥੇ ਰਾਜ ਬਦਲ ਗਿਆ ਤਾਂ ਹੀ ਦੇਖੋ ਸਤਿਗੁਰੂ ਮਹਾਰਾਜ ਇਹਨਾਂ ਦੇ ਰਾਜਧਾਨੀ ਦੇ ਵਿੱਚ ਆਏ। ਕਿੱਥੇ ਇੱਕ ਸਮਾਂ ਸੀ, ਇਹ ਵੀ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ। ਗੁਰੂ ਮਹਾਰਾਜ ਨੂੰ ਇਹਨਾਂ ਨੇ ਬਾਗੀ ਘੋਸ਼ਿਤ ਕਰ ਦਿੱਤਾ ਤੇ ਕਹਿ ਦਿੱਤਾ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਜਾਣਗੇ ਇਹਨਾਂ ਨੂੰ ਖਤਮ ਕਰ ਦਿਓ, ਇਹਨਾਂ ਨੂੰ ਮਾਰ ਦਿਓ। ਲੇਕਿਨ ਫਿਰ ਰਾਜਪਾਠ ਬਦਲ ਗਿਆ, ਇਹਨਾਂ ਨੇ ਫਿਰ ਇਹ ਵਾਰੰਟ ਜਾਰੀ ਕੀਤੇ, ਸਤਿਗੁਰੂ ਮਹਾਰਾਜ ਜੀ ਸੁਤੰਤਰ ਹਨ, ਕੋਈ ਵੀ ਇਹਨਾਂ ਦੇ ਉੱਤੇ ਹੱਥ ਨਾ ਚੱਕੇ। ਤਾਂ ਸਤਿਗੁਰੂ ਮਹਾਰਾਜ ਜੀ ਪਿਆਰਿਓ ਇੱਥੇ ਦਿੱਲੀ ਦੇ ਵਿੱਚ ਆਏ। ਇੱਥੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਦੇਹੁਰਾ ਜਿਹੜਾ ਹੈ ਅਸਥਾਨ ਜਿਹੜਾ, ਉਸ ਤੋਂ ਪਹਿਲੇ ਪਿਆਰਿਓ ਛੋਟਾ ਹੀ ਸੀ, ਕਮਰੇ ਦੇ ਵਿੱਚ ਹੀ ਸੀ, ਥੜਾ ਸੀ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਵੱਡਾ ਅਸਥਾਨ ਜਿਹੜਾ ਉਹਨੂੰ ਕਾਇਮ ਕਰਨਾ ਕੀਤਾ, ਭਾਵ ਕਿ ਉਹ ਗੁਰੂ ਘਰ ਗੁਰਦੁਆਰਾ ਬਣ ਗਿਆ। ਇਹ ਤਾਂ ਗੱਲ ਹੋਈ ਹੈ, ਹੁਣ ਅਗਲੀ ਕਥਾ ਪਿਆਰਿਓ ਇੱਥੋਂ ਸ਼ੁਰੂ ਹੋ ਜਾਂਦੀ। ਲੇਕਿਨ ਮੈਂ ਆਪ ਨੂੰ ਬੇਨਤੀ ਕਰਾਂ, ਹੁਣ ਆਪ ਨੂੰ ਪਤਾ ਚੱਲ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਪਿਆਰਿਓ ਅਸਥਾਨ ਤਾਮੀਰ ਕਰਾਉਣਾ ਕੀਤਾ, ਅਸਥਾਨ ਦੀ ਉਸਾਰੀ ਹੋ ਗਈ ਹੈ। ਉਹ ਤੋਂ ਬਾਅਦ ਕੀ ਹੋਇਆ ਪਿਆਰਿਓ, ਸਮਾਂ ਦੇਖੋ ਸੁਖਾਵਾਂ ਨਹੀਂ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾ ਗਏ, ਬਾਬਾ ਬੰਦਾ ਸਿੰਘ ਬਹਾਦਰ ਜੀ ਸਾਹਿਬ ਜੀ ਦਾ ਵੇਲਾ ਆਇਆ, ਮਿਸਲਾਂ ਦਾ ਜਦੋਂ ਰਾਜ ਆਇਆ, ਉਦੋਂ ਤੱਕ ਪਿਆਰਿਓ ਕੱਟੜਵਾਦ ਔਰ ਜ਼ਿਆਦਾ ਵੱਧ ਗਿਆ। ਇਹ ਸਭ ਪਿਆਰਿਓ ਰਾਜਨੀਤਿਕ ਸਮੀਕਰਨ ਹੁੰਦੇ ਹਨ, ਜਦੋਂ ਰਾਜਨੈਤਿਕ ਲੋਕ ਰਾਜੇ ਬਦਲ ਜਾਂਦੇ ਤੇ ਉਸ ਵੇਲੇ ਹਰ ਚੀਜ਼ ਪਿਆਰਿਓ ਇਸ ਤਰ੍ਹਾਂ ਘਾਟੇ ਵੱਧਦੇ ਹੁੰਦੇ ਹਨ। ਜਿਸ ਤਰ੍ਹਾਂ ਅੱਜ ਵੀ ਪਿਆਰਿਓ ਆਪਾਂ ਵੇਖ ਸਕਦੇ ਹਾਂ ਪਾਕਿਸਤਾਨ ਦੇ ਵਿੱਚ ਵੰਡ ਵਾਰੀ ਤੋਂ ਪਹਿਲਾਂ ਗੁਰੂ ਘਰ ਜਿਹੜੇ ਬੜੇ ਆਬਾਦ ਸਨ, ਬਹੁਤ ਗੁਰੂ ਕੇ ਸਿੱਖ ਉੱਥੇ ਪੂਜਨ ਸੇਵਨ ਜੋੜ ਮੇਲੇ ਮਹੱਲੇ ਮਨਾਇਆ ਕਰਦੇ। ਲੇਕਿਨ ਅੱਜ ਉਹ ਅਸਥਾਨ ਖੰਡਰ ਹੋ ਗਏ, ਵੀਰਾਨ ਪੈ ਗਏ ਹਨ, ਕਿਉਂਕਿ ਸਮੀਕਰਨ ਸਮੇਂ ਅਨੁਸਾਰ ਸਭ ਬਦਲ ਜਾਂਦਾ। ਫਿਰ ਜਦੋਂ ਕੱਟੜਵਾਦ ਦਾ ਦੌਰ ਸ਼ੁਰੂ ਹੋਇਆ ਸੀ ਨਾ ਪਿਆਰਿਓ, ਉਸ ਵੇਲੇ ਤੁੜਕੜਿਆਂ ਨੇ ਇਹਨਾਂ ਪਾਪੀਆਂ ਨੇ ਕੀ ਕੀਤਾ, ਉਹ ਅਸਥਾਨ ਜੋ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਵਾਲਾ ਜੋ ਪਾਵਨ ਅਸਥਾਨ ਹੈ ਉਹਨੂੰ ਢਹਿ ਢੇਰੀ ਕਰ ਦਿੱਤਾ ਸੀ, ਉਹਨੂੰ ਮਲੀਆ ਮੇਟ ਕਰ ਦੇਣਾ ਕੀਤਾ। ਫਿਰ ਬਾਅਦ ਦੇ ਵਿੱਚ ਗੁਰੂ ਕੇ ਖਾਲਸੇ ਨੇ ਜਦੋਂ ਦਿੱਲੀ ਦੇ ਉੱਤੇ ਖਾਲਸਾਈ ਪਰਚਮ ਜਦੋਂ ਬੁਲੰਦ ਕਰਨਾ ਕੀਤਾ, ਬਾਬਾ ਬਘੇਲ ਸਿੰਘ ਸਾਹਿਬ ਜੀ, ਜਸਾ ਸਿੰਘ ਜੀ ਆਲੂਵਾਲੀਆ, ਜਸਾ ਸਿੰਘ ਜੀ ਰਾਮਗੜੀਆ ਆਦਿਕ ਇਹ ਗੁਰਮੁਖ ਪਿਆਰਿਆਂ ਨੇ ਜਦੋਂ ਦਿੱਲੀ ਨੂੰ ਅਧੀਨ ਕਰਨਾ ਕੀਤਾ, ਕਬਜ਼ੇ ਦੇ ਵਿੱਚ ਲਿਆ, ਤੇ ਉਸ ਵੇਲੇ ਸਾਧ ਸੰਗਤ ਜੀ ਸਿੰਘਾਂ ਨੇ ਕੀ ਕਰਨਾ ਕੀਤਾ, ਉਹਨਾਂ ਨੇ ਪਤਾ ਕੀਤਾ ਕਿ ਭਾਈ ਮਹਾਰਾਜ ਜੀ ਦੇ ਜਿਹੜੇ ਅਸਥਾਨ ਜਿਹੜੇ ਹਨ ਫਿਰ ਤੋਂ ਉਹ ਕਾਇਮ ਦਾਇਮ ਕੀਤੇ ਜਾਣ। ਹਜ਼ੂਰ ਸਾਹਿਬ ਦੀ ਅਰਦਾਸ ਦੇ ਵਿੱਚ ਪਿਆਰਿਓ ਇਹ ਬਚਨ ਕੀਤਾ ਜਾਂਦਾ ਕਿ ਸੱਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਇਹ ਜੋ ਬਚਨ ਕਰਦੇ ਨਾ ਪਿਆਰਿਓ ਸੱਤ ਝੰਡੇ, ਇਹ ਸੱਤ ਝੰਡੇ ਗੁਰੂ ਕੇ ਖਾਲਸੇ ਨੇ ਮਿਸਲਾਂ ਦੇ ਰਾਜ ਵੇਲੇ ਦਿੱਲੀ ਦੇ ਵਿੱਚ ਲਹਿਰਾਉਣੇ ਕੀਤੇ। ਇਹ ਸੱਤ ਅਸਥਾਨ ਉਸ ਟਾਈਮ ਦੇ ਵਿੱਚ ਜੋ ਇਹਨਾਂ ਨੇ ਮਲੀਆ ਮੇਟ ਕਰ ਦਿੱਤਾ, ਉਹਨਾਂ ਨੂੰ ਇਹ ਕਰਕੇ ਨਿਸ਼ਾਨਦੇਹੀ ਕਰਕੇ ਉੱਥੇ ਝੰਡੇ ਚੁਲਾਏ ਹਨ। ਤੇ ਆਪ ਜੀ ਯਾਦ ਰੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਵੀ ਪਿਆਰਿਓ ਜੋ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿਹੜਾ ਨਾ ਦਿੱਲੀ ਦੇ ਵਿੱਚ ਉਹ ਪ੍ਰਗਟ ਨਹੀਂ ਹੋਇਆ, ਇਹ ਯਾਦ ਰੱਖਣਾ ਚਾਹੀਦਾ। ਉਹਨੂੰ ਬਾਅਦ ਦੇ ਵਿੱਚ ਜਦੋਂ ਖਾਲਸੇ ਨੇ ਮਿਸਲਾਂ ਦੇ ਵੇਲੇ ਪਿਆਰਿਓ ਦਿੱਲੀ ਨੂੰ ਜਦੋਂ ਸਰ ਕਰਨਾ ਕੀਤਾ, ਬਾਬਾ ਬਘੇਲ ਸਿੰਘ ਜੀ, ਜਸਾ ਸਿੰਘ ਜੀ ਨਾਲ ਗੁਰਮੁਖ ਪਿਆਰਿਆਂ ਨੇ, ਦੇਖੋ ਇਹਦੇ ਨਾਲ ਪਤਾ ਲੱਗਦਾ ਕਿ ਗੁਰੂ ਕੇ ਸਿੱਖਾਂ ਦਾ ਗੁਰੂ ਘਰ ਦੇ ਨਾਲ ਕਿੰਨਾ ਜ਼ਿਆਦਾ ਪਿਆਰ ਹੈ। ਖਾਲਸੇ ਨੇ ਰਾਜ ਨੂੰ ਮਹੱਤਤਾ ਨਹੀਂ ਦਿੱਤੀ ਹੈ, ਉਹਨਾਂ ਨੇ ਵਿਚਾਰ ਕੀਤੀ ਕਿ ਭਾਈ ਅੱਜ ਸਾਡਾ ਰਾਜ ਹੈ, ਆਪਣੇ ਰਾਜ ਦੇ ਵਿੱਚ ਆਪਣੇ ਕੰਮ ਜਿਹੜੇ ਕਰਵਾ ਲੈਣੇ ਚਾਹੀਦੇ ਹਨ। ਤੇ ਉਸ ਵੇਲੇ ਉਦੋਂ ਤੱਕ ਪਿਆਰਿਓ ਕਿਉਂਕਿ ਇਹ ਕੋਤਵਾਲੀ ਦੇ ਵਿੱਚ ਸੀ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਇਹ ਪਿਆਰਿਓ ਬਹੁਤ ਚੁਣੌਤੀ ਦੇ ਨਾਲ ਭਰਿਆ ਹੋਇਆ, ਤੁਰਕਾਂ ਦਾ ਪਿਆਰਿਓ ਇੱਥੇ ਕੋਤਵਾਲੀ ਸੀ, ਉੱਥੇ ਮਸਜਿਦ ਸੀ, ਅੱਜ ਵੀ ਦੇਖੋ ਉਹ ਨਾਲ ਸਰਕ ਗਈ ਹੈ। ਪਹਿਲੇ ਉਹ ਸਾਰਾ ਇਹੀ ਇਲਾਕੇ ਦੇ ਵਿੱਚ ਆਉਂਦਾ ਤੇ ਸਿੱਖਾਂ ਨੇ ਇਹਦੀ ਨਿਸ਼ਾਨਦੇਹੀ ਕਰਨੀ ਕੀਤੀ, ਉਹ ਤੋਂ ਬਾਅਦ ਇੱਥੇ ਥੜਾ ਬਣਾਉਣਾ ਕੀਤਾ, ਅਸਥਾਨ ਕਾਇਮ ਕੀਤਾ। ਫਿਰ ਰਕਾਬਗੰਜ ਸਾਹਿਬ ਇਹ ਗੁਰੂ ਮਹਾਰਾਜ ਜੀ ਦਾ ਅਸਥਾਨ ਜਿਹੜਾ ਇੱਥੇ ਤੁਰਕਾਂ ਨੇ ਇਹਨੂੰ ਢਾਹ ਕਰਕੇ ਆਪਣੀ ਬਹੁਤ ਵੱਡੀ ਮਸੀਦ ਬਣਾ ਲਈ ਸੀ। ਫਿਰ ਗੁਰੂ ਕੇ ਖਾਲਸੇ ਨੇ ਜੁਗਤੀ ਮੁਕਤੀ ਵਰਤਾ ਕਰਕੇ ਉਹਨੂੰ ਹੀ ਸ਼ਾਹ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਰਾਜਾ ਸੀ ਉਹਨੂੰ ਹੀ ਕਹਿ ਕਰਕੇ ਤੇ ਆ ਜਿਹੜੀ ਬੀਬੀ ਸਮਰੂ ਜਿਹੜੀ ਹੈ ਉਹਨੂੰ ਕਹਿ ਕਰਕੇ ਉਹਨੂੰ ਇਹ ਇਕਰਾਰ ਕਰਨਾ ਕੀਤਾ ਕਿ ਭਾਈ ਇਹ ਅਸਥਾਨ ਜਿਹੜਾ ਤੁਸਾਂ ਨੇ ਸਾਡੇ ਅਸਥਾਨ ਨੂੰ ਢਾਹ ਕਰਕੇ ਆਪਣੀ ਮਸੀਦ ਬਣਾਈ ਹੈ, ਇਹਨੂੰ ਤੁਸੀਂ ਆਪ ਢਾਉਣਾ ਕਰੋ। ਉਹਨਾਂ ਦੀ ਮਸੀਦ ਜਿਹੜੀ ਹੈ ਇਤਿਹਾਸ ਦੇ ਵਿੱਚ ਆਉਂਦਾ ਪਿਆਰਿਓ, ਕਈ ਵਾਰੀ ਅਸੀਂ ਜਦੋਂ ਇਸ ਤਰ੍ਹਾਂ ਬੋਲਦੇ ਹਾਂ ਕਈ ਲੋਕ ਨਾ ਕਈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਐਵੇਂ ਬੋਲਦੇ ਕਿ ਨਹੀਂ ਜੀ ਇਹ ਕਿਸ ਤਰ੍ਹਾਂ ਹੈ, ਮਹਾਰਾਜ ਜੀ ਉਹਨਾਂ ਦਾ ਅਸਥਾਨ ਢਾਹ ਕਰਕੇ ਆਪਣਾ ਗੁਰੂ ਕੇ ਸਿੱਖ ਕਿਸ ਤਰ੍ਹਾਂ ਬਣਾ ਸਕਦੇ। ਨਹੀਂ ਪਿਆਰਿਓ, ਉਹਨਾਂ ਦਾ ਅਸਥਾਨ ਨਹੀਂ ਢਾਇਆ, ਪਹਿਲੇ ਸਿੱਖਾਂ ਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਅਸਥਾਨ ਸੀ, ਉਹਨੂੰ ਢਾਹ ਕਰਕੇ ਉਹਨਾਂ ਨੇ ਆਪਣੀ ਮਸੀਦ ਬਣਾ ਲਈ, ਆਪਣਾ ਅਸਥਾਨ ਬਣਾ ਲਿਆ। ਫਿਰ ਬਾਅਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਗੁਰੂ ਕੇ ਖਾਲਸੇ ਨੇ ਉਹਨਾਂ ਨੇ ਜ਼ਬਰਦਸਤੀ ਜੋ ਅਸਥਾਨ ਦੇ ਉੱਤੇ ਕਬਜ਼ਾ ਕਰਨਾ ਕੀਤਾ, ਆਪਣੀਆਂ ਮਸੀਤਾਂ ਬਣਾ ਲਈਆਂ, ਉਹਨਾਂ ਤੋਂ ਉਹਨਾਂ ਦੇ ਹੱਥੋਂ ਹੀ ਪਿਆਰਿਓ ਉਹਨਾਂ ਦੇ ਅਸਥਾਨ ਢਵਾਉਣੇ ਕੀਤੇ। ਫਿਰ ਉੱਥੇ ਗੁਰੂ ਘਰ ਜਿਹੜਾ ਗੁਰੂ ਕੇ ਖਾਲਸੇ ਨੇ ਬਣਾਉਣਾ ਕੀਤਾ। ਇਸ ਤਰ੍ਹਾਂ ਹੀ ਪਿਆਰਿਓ ਹਜ਼ੂਰ ਸਾਹਿਬ ਤਖ਼ਤ ਸਾਹਿਬ ਜੀ ਵਾਲਾ ਵੀ ਅਸਥਾਨ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਅਸਥਾਨ ਤੇ ਆਏ ਤੇ ਮਹਾਰਾਜ ਜੀ ਨੇ ਜਦੋਂ ਆਪਣਾ ਤਪ ਅਸਥਾਨ ਪ੍ਰਗਟ ਕਰਨਾ ਕੀਤਾ, ਉਸ ਵੇਲੇ ਤੁਰਕਾਂ ਦਾ ਇੱਥੇ ਕਬਜ਼ਾ ਸੀ, ਉਹਨਾਂ ਦਾ ਅਸਥਾਨ ਇੱਥੇ ਬਣਿਆ ਹੋਇਆ। ਮਹਾਰਾਜ ਜੀ ਨੇ ਪੈਸਾ ਦਿੱਤਾ, ਉਹਨਾਂ ਤੋਂ ਹੀ ਅਸਥਾਨ ਜਿਹੜਾ ਖਾਲੀ ਕਰਵਾਇਆ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਅਸਥਾਨ ਜਿਹੜਾ ਕਾਇਮ ਕਰਨਾ ਕੀਤਾ। ਬਹੁਤ ਵੱਡਾ ਇਤਿਹਾਸ ਹੈ ਪਿਆਰਿਓ। ਹੁਣ ਸਤਿਗੁਰੂ ਮਹਾਰਾਜ ਜੀ ਨੇ ਜੋ ਰਕਾਬਗੰਜ ਸਾਹਿਬ ਵਾਲਾ ਅਸਥਾਨ ਇਹਨੂੰ ਪ੍ਰਗਟ ਕੀਤਾ, ਉੱਥੇ ਦੇਹੁਰਾ ਉੱਥੇ ਗੁਰੂ ਘਰ ਬਣਾਉਣਾ ਕੀਤਾ। ਇਸ ਤਰ੍ਹਾਂ ਪਿਤ ਅਸਥਾਨ ਆਪਣੇ ਪਿਤਾ ਸਤਿਗੁਰੂ ਮਹਾਰਾਜ ਜੀ ਦਾ ਅਸਥਾਨ ਜਿਹੜਾ ਰਕਾਬਗੰਜ ਸਾਹਿਬ ਜਿੱਥੇ ਮਹਾਰਾਜੀ ਦਾ ਸੰਸਕਾਰ ਕੀਤਾ ਗਿਆ ਉਹ ਅਸਥਾਨ ਨੂੰ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਉੱਥੇ ਗੁਰੂ ਘਰ ਆਪਣਾ ਅਸਥਾਨ ਦੇਵਰਾ ਬਣਾਉਣਾ ਕੀਤਾ। ਤੇ ਯਾਦ ਰੱਖੋ, ਇਹ ਗੱਲ ਨੂੰ ਨੋਟ ਕਰੋ, ਉਦੋਂ ਤੱਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਇਹ ਤਾਂ ਬਾਅਦ ਦੇ ਵਿੱਚ ਤਕਰੀਬਨ ਸਤਿਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ 60-70 ਸਾਲ ਬਾਅਦ ਇਹ ਅਸਥਾਨ ਪ੍ਰਗਟ ਹੋਇਆ।
1: ਸੰਗਤ ਕੋ ਜੋੜ
0: ਕਰ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਰਹਿ ਕਰਕੇ ਬਹੁਤ ਵੱਡਾ ਦੀਵਾਨ ਸਜਾਉਣਾ ਕੀਤਾ, ਜੋੜ ਮੇਲਾ ਕਰਨਾ।

0: ਮਾਤਾ ਸੁੰਦਰੀ ਜੀ ਨੂੰ ਕਹਿੰਦੇ ਕਿ ਭਾਈ ਤੁਸੀਂ ਇੱਥੇ ਟਿਕੋ, ਗੁਰੂ ਘਰ ਦਾ ਪ੍ਰਬੰਧ ਆਦਿਕ ਕਰਨਾ ਕਰੋ, ਹੁਣ ਅਸੀਂ ਅੱਗੇ ਨੂੰ ਦੱਖਣ ਦੇ ਵੱਲ ਜਾਣਾ ਹੈ। ਸਤਿਗੁਰੂ ਮਹਾਰਾਜ ਨੇ ਫਿਰ ਕਹਿ ਦਿੱਤਾ ਕਿ ਭਾਈ ਅਸਾਂ ਨੇ ਹੁਣ ਦੱਖਣ ਦੇ ਵੱਲ ਜਾਣਾ, ਰਵਾਨਾ ਹੋਣਾ।
1: ਸਿੱਖਾਂ ਕੋ ਮੇਲ ਸੁਹਾਵਾ,
0: ਬਹੁਤ ਸਾਰੇ ਗੁਰੂ ਕੇ ਸਿੱਖ ਜੋ ਦਿੱਲੀ ਦੇ ਵਿੱਚ ਰਹਿੰਦੇ ਹਨ ਉਹ ਆ ਕਰਕੇ ਗੁਰੂ ਮਹਾਰਾਜ ਜੀ ਦੇ ਨਾਲ ਮਿਲਦੇ, ਉਹ ਆ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ। ਹਰ ਥਾਂ ਤੇ ਮਹਾਰਾਜ ਜੀ ਦੇ ਕਦਮ ਪਦਮ, ਮਹਾਰਾਜ ਜੀ ਦੇ ਚਰਨ ਕਮਲਾਂ ਉੱਤੇ ਨਾ ਵਾਰ ਵਾਰ ਸਿੱਖ ਵਾਰੀ ਜਾਂਦੇ ਹਨ। ਜਿਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਭਾਵਨਾ ਧਾਰਨ ਕਰਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨੇ ਕੀਤੇ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ ਕੀਤੇ, ਸ਼ੁਭ ਭਾਵਨਾਵਾਂ ਨੂੰ ਪੂਰਾ ਕਰਨਾ ਕੀਤਾ। ਜਿਸ ਤਰ੍ਹਾਂ ਪਿਆਰਿਓ ਸੂਰਜ ਇੱਕ ਹੁੰਦਾ, ਇੱਕ ਸੂਰਜ ਨੂੰ ਵੇਖ ਕਰਕੇ ਧਰਤੀ ਦੇ ਵਿੱਚ ਜਿੱਥੇ ਵੀ ਸਰੋਵਰਾਂ ਦੇ ਵਿੱਚ ਪਿਆਰਿਓ ਕਮਲ ਦੇ ਫੁੱਲ ਹੁੰਦੇ ਨਾ, ਉਹ ਸੂਰਜ ਨੂੰ ਵੇਖ ਕਰਕੇ ਖਿੜ ਪੈਂਦੇ ਹਨ। ਜਿਸ ਤਰ੍ਹਾਂ ਰਾਤ ਨੂੰ ਇੱਕ ਚੰਦਰਮਾ ਚੜ੍ਹਦਾ, ਇੱਕ ਚੰਦਰਮਾ ਚੜ੍ਹ ਜਾਵੇ ਤੇ ਸਾਰੇ ਇਲਾਕੇ ਦੇ ਵਿੱਚ ਉੱਥੇ ਜਿੰਨੀਆਂ ਚਕੋਰਾਂ ਰਹਿੰਦੀਆਂ ਉਹ ਉਹਦੇ ਵੱਲ ਤਾਰੀ ਲਾ ਕਰਕੇ ਤੱਕਦੀਆਂ। ਇਸ ਲਈ ਹਰ ਕੋਈ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਸਤਿਗੁਰੂ ਮਹਾਰਾਜ ਜੀ ਦੇ ਵੱਲ ਬਹੁਤ ਭਾਵਨੀ ਦੀ ਅੱਖ ਲਾ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ। ਹਰ ਪਾਸੇ ਸਤਿਗੁਰੂ ਮਹਾਰਾਜ ਜੀ ਰਸੀਲੀ ਦ੍ਰਿਸ਼ਟ ਜਿਹੜੀ ਹੈ, ਜਿਹਨੂੰ ਕਿਹਾ ਨਾ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ, ਕਟਾਖ ਦ੍ਰਿਸ਼ਟੀ ਦੇ ਨਾਲ ਮਹਾਰਾਜ ਜੀ ਨੇ ਸਿੱਖਾਂ ਦਾ ਉਧਾਰ ਕਰਨਾ ਕੀਤਾ। ਸਨਤ ਬੱਧ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਹੋਏ ਹਨ, ਤਰ੍ਹਾਂ ਤਰ੍ਹਾਂ ਦੇ ਵਸਤਰਾਂ ਸ਼ਸਤਰਾਂ ਨੂੰ ਆਪਣੇ ਤਨ ਦੇ ਉੱਤੇ ਧਾਰਨ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਜਿਹੜੀਆਂ ਸੰਗਤਾਂ ਆਈਆਂ ਨਾ ਦਿੱਲੀ ਦੀਆਂ, ਉਹਨਾਂ ਦੇ ਉੱਤੇ ਬੜੀ ਖੁਸ਼ੀ ਕਰਨੀ ਕੀਤੀ। ਹਰ ਕੋਈ ਗੁਰੂ ਦਾ ਪਿਆਰਾ ਆ ਕਰਕੇ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ ਮੱਥਾ ਟੇਕਦਾ।
1: ਹਿਤ ਅਰੋਹੇ ਬੇ ਹੈ ਅਨਵਾਰ,
0: ਹੁਣ ਅੱਗੇ ਚੜ੍ਹਾਈ ਕਰਨ ਦੇ ਲਈ ਮਹਾਰਾਜ ਜੀ ਨੇ ਘੋੜੇ ਨੂੰ ਮੰਗਵਾਉਣਾ ਕੀਤਾ। ਹੁਣ ਸਤਿਗੁਰੂ ਮਹਾਰਾਜ ਨੂੰ ਵੇਖ ਕਰਕੇ ਵਿਛੋੜੇ ਦਾ ਸਮਾਂ ਆ

0: ਨਾ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਖ ਆ ਬਹੁਤ ਵੱਡੇ ਦੁੱਖ ਹੁੰਦੇ ਜਿਹਦੇ ਨਾਲ ਪਿਆਰਿਓ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਉਹ ਜਦੋਂ ਵਿਛੋੜਾ ਦੇ ਦੇਵੇ ਨਾ ਪਿਆਰਿਓ ਉਹ ਝੱਲਿਆ ਨਹੀਂ ਜਾਂਦਾ ਹੈ ਜਿਹੜੇ ਇਹਦੇ ਲਈ ਤਾਂ ਆਪ ਜੀ ਵੇਖੋ ਨਾ ਮਹਾਰਾਜ ਨੇ ਵੀ ਕਿਹਾ ਨਾ ਅੱਜ ਨਾ ਸੁੱਤੀ ਕਾਂਤ ਸਿਉ ਅੰਗ ਮੁੜੇ ਮੁੜ ਜਾਏ ਰੋਵੋ ਸਾਕਤ ਬਾਪਰੇ ਜੋ ਸਤਿਗੁਰੂ ਮਹਾਰਾਜ ਨੇ ਜੋ ਬਚਨ ਕਰਨਾ ਕੀਤਾ ਕਿ ਫਰੀਦਾ ਅੱਜ ਨਾ ਸੁੱਤੀ ਕਾਂਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ ਕਿ ਇੱਕ ਦਿਨ ਵੀ ਪਿਆਰਿਓ ਜੇ ਆਪਣੇ ਪਿਆਰੇ ਦੇ ਦਰਸ਼ਨ ਨਹੀਂ ਹੁੰਦੇ ਨਾ ਉਹ ਬੰਦਾ ਕਲਪ ਜਾਂਦਾ ਇਸ ਤਰ੍ਹਾਂ ਹੀ ਭਗਤ ਇੱਕ ਦਿਨ ਵੀ ਭਗਤੀ ਤੋਂ ਖਾਲੀ ਹੋ ਜਾਵੇ ਅੰਦਰੋਂ ਕਲਪ ਜਾਂਦਾ ਪਿਆਰਿਓ ਇੱਕ ਘੜੀ ਜਿਨਸ ਮੋਕੋ ਬਹੁਤ ਦਿਹਾਰ ਹੈ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਮਨ ਨਹੀਂ ਟਿਕਦਾ ਵਿਛੋੜੇ ਦਾ ਅੱਗ ਬਹੁਤ ਭਿਆਨਕ ਹੈ ਤੇ ਮਾਤਾ ਜੀ ਬਹੁਤ ਵਿਛੋੜੇ ਦੀ ਵਿਰਹਾ ਦੀ ਅੱਗ ਦੇ ਵਿੱਚ ਤਪ ਰਹੇ ਹਨ ਸਤਿਗੁਰੂ ਮਹਾਰਾਜ ਜੀ ਨੂੰ ਪਿਆਰਿਓ ਅੱਖਾਂ ਲਾ ਲਾ ਕਰਕੇ ਤੱਕਦੇ ਹਨ ਤੇ ਇਹੀ ਵਿਚਾਰ ਕਰਦੇ ਕਿ ਭਾਈ ਕਦੋਂ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੋਵੇਗੀ ਹੁਣ ਮਹਾਰਾਜ ਜੀ ਨੇ ਜੋ ਰੂਪ ਦਿੱਤਾ ਜੇ ਉਹ ਮਹਾਰਾਜ ਜੀ ਦੇ ਸਰੂਪ ਦੇ ਆਪਾਂ ਨੇ ਦਰਸ਼ਨ ਕੀਤੇ ਨਾ ਇਹਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਸਮ੍ਰਿਤੀ ਪਟਲ ਦੇ ਵਿੱਚ ਇਹਦੀ ਮੂਰਤੀ ਬਣਾ ਲਵਾਂ ਅੱਜ ਪਿਆਰਿਓ ਚਲੋ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਕੈਮਰੇ ਆ ਗਏ ਹਨ ਤਸਵੀਰਕਾਰ ਆ ਗਏ ਹਨ ਆਪਾਂ ਵੇਖ ਸਕਦੇ ਹਾਂ ਇੱਕ ਜ਼ਮਾਨਾ ਸੀ ਪਿਆਰਿਓ ਪੇਂਟਰ ਪੇਂਟਿੰਗ ਕਰਦੇ ਉਹਦੇ ਵਿੱਚ ਵੀ ਉਹ ਗੱਲ ਨਹੀਂ ਬਣਦੀ ਹੈ ਲੇਕਿਨ ਤਸਵੀਰਾਂ ਜਿਹੜੀਆਂ ਆਪਾਂ ਫੋਟੋ ਕੈਮਰੇ ਦੇ ਨਾਲ ਲੈਂਦੇ ਹਾਂ ਅਤੇ ਫੋਟੋ ਪੂਰੀ ਆ ਜਾਂਦੀ ਹੈ ਪਿਆਰਿਓ ਅਤੇ ਇੱਕ ਵਾਰੀ ਇਹਦੀ ਤਸਵੀਰ ਆਪਾਂ ਬਣਾ ਲੈਂਦੇ ਹਾਂ ਉਹ ਤੋਂ ਬਾਅਦ ਜਦੋਂ ਮਰਜ਼ੀ ਜਦੋਂ ਉਹਨੂੰ ਵੇਖਦੇ ਹਾਂ ਉਹਦੀ ਯਾਦ ਤਾਜ਼ਾ ਹੋ ਜਾਂਦੀ ਹੈ ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਇਹੋ ਜਿਹੇ ਸਾਧਨ ਨਹੀਂ ਹੋਇਆ ਕਰਦੇ ਸਿਰਫ ਤਸਵੀਰਕਾਰ ਜਿਹੜਾ ਨਾ ਮੁਸੱਵਰ ਜਿਹੜਾ ਉਹ ਹੀ ਤਸਵੀਰਾਂ ਬਣਾਉਂਦਾ ਉਹ ਵਧੀਆ ਹੋਵੇ ਪੈਸਾ ਬੜਾ ਲੱਗਦਾ ਸੀ ਲੇਕਿਨ ਪਿਆਰਿਓ ਇਹੋ ਜਿਹਾ ਜੇ ਸਮਾਂ ਆ ਗਿਆ ਕਈ ਕੀ ਕਰਦੇ ਹਨ ਇਸ ਤਰ੍ਹਾਂ ਅੱਖਾਂ ਭਰ ਕੇ ਵੇਖ ਲੈਂਦੇ ਜਿਹਨੂੰ ਕਿਹਾ ਨਾ ਗੁਰ ਕੀ ਮੂਰਤ ਮਨ ਮਹਿ ਧਿਆਨ ਉਹ ਮੂਰਤ ਨੂੰ ਹਿਰਦੇ ਵਿੱਚ ਪੱਕੀ ਤੌਰ ਤੇ ਤਸਵੀਰ ਰੂਪ ਦੇ ਵਿੱਚ ਉਹਨੂੰ ਉਹਦੀ ਆਕ੍ਰਿਤੀ ਦੇ ਦਿੰਦੇ ਹਨ ਇਸ ਤਰ੍ਹਾਂ ਹੀ ਮਾਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਅੱਖਾਂ ਭਰ ਭਰ ਕੇ ਕਰ ਰਹੇ ਇੰਜ ਮਨ ਵਿੱਚ ਪ੍ਰਤੀਤ ਲਿਆਉਂਦੇ ਕਿ ਭਾਈ ਆਹ ਮੂਰਤ ਨੂੰ ਮੈਨੇ ਹਿਰਦੇ ਦੇ ਵਿੱਚ ਫਿੱਟ ਕਰ ਲੈਣਾ ਮੇਰੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇੱਕ ਪਾਸੇ ਸਾਰਿਆਂ ਨੂੰ ਧੀਰਜ ਦੇਣਾ ਕੀਤਾ ਫਿਰ ਘੋੜੇ ਦਾ ਰਕਾਬ ਜਿਹੜਾ ਹੁੰਦਾ ਨਾ ਉਹਦੇ ਉੱਤੇ ਮੁਬਾਰਕ ਚਰਨ ਧਾਰਨ ਕਰਨੇ ਕੀਤੇ ਤੇ ਛਾਲ ਮਾਰ ਕਰਕੇ ਘੋੜੇ ਦੇ ਉੱਤੇ ਸਵਾਰ ਹੋ ਗਏ ਗੁਰੂ ਕਾ ਖਾਲਸਾ ਵੀ ਮਹਾਰਾਜ ਜੀ ਦੇ ਨਾਲ ਜਾ ਰਿਹਾ ਹੁਣ ਉੱਥੇ ਪਿਆਰਿਓ ਬਹੁਤ ਸਾਰੇ ਨਗਰ ਨਿਵਾਸੀ ਆ ਕਰਕੇ ਮਿਲਦੇ
1: ਸਾਹਿਬ ਦੇਵੀ ਸੰਗ
0: ਮਹਾਰਾਜ ਜੀ ਨੂੰ ਅਗਲ ਵੰਡੀ ਛੱਡਣ ਦੇ ਲਈ ਸਾਹਿਬ ਦੇਵਾਂ ਜੀ ਵੀ ਜਾ ਰਹੇ ਹਨ
1: ਸੁੰਦਰੀ ਆਇਸ ਪਾਈ
0: ਤੇ ਦੇਖੋ ਮਹਾਰਾਜ ਜੀ ਦੇ ਨਾਲ ਮਾਤਾ ਸਾਹਿਬ ਦੇਵੀ ਜੀ ਦੇਖੋ ਉਹਨਾਂ ਦਾ ਅਸਲੀ ਨਾਮ ਸਾਹਿਬ ਦੇਵੀ ਜੀ ਸੀ ਤੇ ਆਪਾਂ ਸਤਿਕਾਰ ਦੇ ਨਾਲ ਦੇਵਾਂ ਬੋਲਦੇ ਹਾਂ ਕਿਉਂਕਿ ਨਿਹੰਗ ਸਿੰਘ ਬੋਲਿਆਂ ਦੇ ਵਿੱਚ ਪਿਆਰਿਓ ਗੜਗੱਜ ਬੋਲੇ ਨਿਹੰਗ ਸਿੰਘੀ ਬੋਲਿਆਂ ਦੇ ਵਿੱਚ ਇਸਤਰੀ ਲਿੰਗ ਸ਼ਬਦ ਜਿਹੜਾ ਨਾ ਪਿਆਰਿਓ ਉਹ ਜ਼ਿਆਦਾ ਨਹੀਂ ਵਰਤਦੇ ਆ ਇਸ ਕਰਕੇ ਨਾ ਦੇਵੀ ਦੀ ਥਾਂ ਆਪਾਂ ਦੇਵਾਂ ਬੋਲਦੇ ਆ ਸਾਹਿਬ ਦੇਵਾਂ ਜਿਸ ਤਰ੍ਹਾਂ ਆਪਨੇ ਵੇਖਿਆ ਹੋਵੇਗਾ ਇਹ ਸਾਡੇ ਜਿਹੜੇ ਨਿਹੰਗ ਸਿੰਘਾਂ ਦੇ ਬੋਲੇ ਗੜਗੱਜ ਬੋਲੇ ਜਿਹੜੇ ਨਾ ਇਹਦੇ ਵਿੱਚ ਤੇ ਪੁਰਸ਼ ਲਿੰਗ ਜਿਹੜਾ ਹੁੰਦਾ ਨਾ ਪਿਆਰਿਓ ਉਹਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ ਕਈ ਵਾਰੀ ਕਈਆਂ ਨੇ ਪ੍ਰਸ਼ਨ ਕੀਤਾ ਪੁੱਛਿਆ ਕਿ ਦੇਖੋ ਮਾਤਾ ਜੀ ਦਾ ਨਾਮ ਸਾਹਿਬ ਦੇਵੀ ਜੀ ਸੀ ਲੇਕਿਨ ਆਪਾਂ ਦੇਵਾਂ ਜੀ ਬੋਲਦੇ ਹਾਂ ਇਹਦਾ ਕਾਰਨ ਕੀ ਹੈ ਖਾਸ ਕਰਕੇ ਪਿਆਰਿਓ ਜਿਸ ਤਰ੍ਹਾਂ ਨਿਹੰਗ ਸਿੰਘ ਬੋਲਿਆਂ ਦੇ ਵਿੱਚ ਉਹ ਇਸਤਰੀ ਲਿੰਗ ਨੂੰ ਸ਼ਬਦਾਂ ਨੂੰ ਨਹੀਂ ਵਰਤਦੇ ਜੇ ਪਿਆਰਿਓ ਰੋਟੀ ਆਪਾਂ ਰੋਟੀ ਬੋਲਦੇ ਹਾਂ ਉਹਨਾਂ ਨੇ ਰੋਟੀ ਨਹੀਂ ਕਹਿਣਾ ਉਹਨਾਂ ਨੇ ਕਿਹਾ ਜੀ ਪ੍ਰਸ਼ਾਦਾ ਕਹਿਣਾ ਆਪਾਂ ਸਬਜ਼ੀ ਬੋਲਦੇ ਹਾਂ ਤੇ ਨਿਹੰਗ ਸਿੰਘ ਨੂੰ ਬੋਲੋ ਪਿਆਰਿਓ ਕਿ ਜਦੋਂ ਨਿਹੰਗ ਸਿੰਘ ਲੰਗਰਾਂ ਦੇ ਵਿੱਚ ਸਬਜ਼ੀ ਵਰਤਾਉਣਗੇ ਉਹਨਾਂ ਨੇ ਸਬਜ਼ੀ ਨਹੀਂ ਕਹਿਣਾ ਉਹਨਾਂ ਨੇ ਸਬਜ਼ਾ ਕਹਿਣਾ ਜਾਂ ਭਾਜਾ ਕਹਿਣਾ ਉਹ ਸਬਜ਼ੀ ਜਾਂ ਭਾਜੀ ਨਹੀਂ ਬੋਲਦੇ ਸਬਜ਼ਾ ਜਾਂ ਭਾਜਾ ਬੋਲਦੇ ਹਨ ਇਹ ਆਪਨੇ ਗੌਰ ਕੀਤਾ ਹੋਵੇਗਾ ਤਾਂ ਕਰਕੇ ਦੇਖੋ ਜੋ ਗੁਰਦੁਆਰਾ ਮਾਤਾ ਸਾਹਿਬ ਵੀ ਜਿਹੜਾ ਨਾ ਨਿਹੰਗ ਸਿੰਘ ਮਹਾਂਪੁਰਖ ਬਾਬਾ ਅਮਿਤ ਸਿੰਘ ਸਾਹਿਬ ਜੀ ਆਦਿਕਾਂ ਨੇ ਉੱਥੇ ਸੇਵਾਵਾਂ ਕਰਨੀਆਂ ਕੀਤੀਆਂ ਤਾਂ ਕਰਕੇ ਉਹ ਨਿਹੰਗ ਸਿੰਘ ਜਿਹੜੇ ਨਾ ਪਿਆਰਿਓ ਉਹ ਇਸਤਰੀ ਲਿੰਗ ਸ਼ਬਦ ਨਹੀਂ ਵਰਤਦੇ, ਤਾਂ ਕਰਕੇ ਦੇਵੀ ਦੀ ਥਾਂ ਉਹਨਾਂ ਨੇ ਦੇਵਾਂ ਸ਼ਬਦ ਜਿਹੜਾ ਹੈ ਉਹ ਚੁਣ ਲਿਆ, ਮਾਤਾ ਸਾਹਿਬ ਦੇਵਾਂ ਜੀ। ਤੇ ਉਂਝ ਪਿਆਰਿਓ ਇਤਿਹਾਸ ਦੇ ਵਿੱਚ ਆਪ ਜੀ ਪੜ੍ਹੋ, ਆਪ ਜੀ ਵੇਖੋ, ਹਰ ਪਾਸੇ ਜ਼ਿਆਦਾ ਕਰਕੇ ਸਾਹਿਬ ਦੇਵੀ, ਸਾਹਿਬ ਦੇਵੀ, ਮਾਤਾ ਸੁੰਦਰੀ ਜੀ, ਇਹੀ ਉਹਨਾਂ ਦਾ ਨਾਮ ਆਇਆ। ਸਾਹਿਬ ਦੇਵੀ ਜੀ ਜਿਹੜੇ ਹਨ ਦੁਆਰਾ ਡੋਲਾ ਮਹਾਰਾਜ ਜੀ ਦੇ ਨਾਲ, ਮਹਾਰਾਜ ਜੀ ਦੀ ਆਗਿਆ ਦੇ ਵਿੱਚ ਮਾਤਾ ਸੁੰਦਰੀ ਜੀ ਉੱਥੇ ਹੀ ਟਿਕ ਗਏ ਦਿੱਲੀ ਵਿੱਚ।
1: ਸੁੰਦਰੀ ਆਏ ਸਪਾਈ,
0: ਮਾਤਾ ਸੁੰਦਰੀ ਜੀ ਨੇ ਆਗਿਆ ਪ੍ਰਾਪਤ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਅਕਲ ਵੰਡੀ ਛੱਡਣ ਦੇ ਲਈ ਮਹਾਰਾਜ ਜੀ ਦੇ ਨਾਲ ਆਏ ਹਨ। ਉਹ ਤੋਂ ਬਾਅਦ ਵੇਖ

0: ਉੱਥੇ ਅਗਹਾਰੀ ਭਾਵ ਕੇ ਪਾਪਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਪਹੁੰਚ ਗਏ ਹਨ। ਇੱਥੇ ਪਿਆਰਿਓ ਮਥੁਰਾ ਮੰਡਲ ਜਿਹੜਾ ਨਾ ਮਥੁਰਾ ਮੰਡਲ ਕੇ ਵਿਖੇ ਧਰਮ ਜਨਮ ਧਰਿਓ ਹਰ ਰਾਏ, ਜਿੱਥੇ ਕ੍ਰਿਸ਼ਨ ਭਗਵਾਨ ਜੀ ਨੇ ਮਥੁਰਾ ਦੇ ਵਿੱਚ ਜਨਮ ਧਾਰਨ ਕਰਨਾ ਕੀਤਾ, ਉਸ ਅਸਥਾਨ ਤੇ ਸਤਿਗੁਰੂ ਮਹਾਰਾਜ ਜੀ ਉਤੋਂ ਉਰੇ ਪੰਜ ਕੋਸ ਉਰੇ ਮਹਾਰਾਜ ਜੀ ਪਹੁੰਚ ਗਏ ਹਨ।
1: ਸਿਵਰ ਕਰਾਏ ਦੀਨ ਪ੍ਰਭ ਤਹੀ,
0: ਉੱਥੇ ਸਤਿਗੁਰੂ ਮਹਾਰਾਜ ਜੀ ਨੇ ਸਿਵਰ ਲਾਉਣਾ ਕੀਤਾ, ਉੱਥੇ ਰਾਤ ਵਿਸ਼ਰਾਮ ਕਰਨਾ ਕੀਤਾ, ਪ੍ਰਸ਼ਾਦਾ ਪਾਣੀ ਛਕ ਕੇ ਸੁਖ ਸਿੱਖਾਂ ਦੇ ਨਾਲ ਕਿਰਪਾ ਨਿਧਾਨ ਸਤਿਗੁਰੂ ਮਹਾਰਾਜ ਜੀ ਨੇ ਰਾਤ ਬਤੀਤ ਕੀਤੀ ਹੈ। ਵੱਡਾ ਅੰਮ੍ਰਿਤ ਵੇਲਾ ਜਦੋਂ ਹੋਇਆ ਸੌਂਚ ਕਿਰਿਆ ਇਸ਼ਨਾਨ ਕਰਕੇ ਸਤਿਗੁਰੂ ਮਹਾਰਾਜ ਜੀ ਘੋੜੇ ਦੇ ਉੱਤੇ ਅਸਵਾਰ ਹੋ ਕਰਕੇ ਅੱਗੇ ਪ੍ਰਸਥਾਨ ਕਰਦੇ ਹਨ। ਤੇ ਜਿਹੜਾ ਮਥੁਰਾਪੁਰੀ ਜਿਹੜੀ ਨਾ ਪਿਆਰਿਓ ਮਥੁਰਾ ਮੰਡਲ ਸਤਿਗੁਰੂ ਮਹਾਰਾਜ ਇੱਥੇ ਆਏ, ਜਿੱਥੇ ਗਿਰਧਾਰੀ ਕ੍ਰਿਸ਼ਨ ਭਗਵਾਨ ਦੇ

0: ਦੀ ਹੋ ਗਿਆ। ਲੇਕਿਨ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਸੰਬੰਧਿਤ ਬਹੁਤ ਸਾਰੇ ਨਾਮ ਜਿਹੜੇ ਉਹ ਉਹਨਾਂ ਦੇ ਨਾਲ ਤੇ ਪਰਮਾਤਮਾ ਦੇ ਵਾਚਕ ਸੂਚਕ ਦੇ ਲਈ ਰੂਹ ਮਹਾਰਾਜ ਜੀ ਨੇ ਵਰਤਨੇ ਕੀਤੇ। ਉਹਨਾਂ ਦੇ ਵਿੱਚੋਂ ਪਿਆਰਿਓ ਇੱਕ ਨਾਮ ਹੈ ਗਿਰਧਾਰੀ। ਗਿਰ ਦਾ ਮਤਲਬ ਕਿ ਜਿਨ੍ਹਾਂ ਨੇ ਪਿਆਰਿਓ ਗੋਵਰਧਨ ਪਰਬਤ ਨੂੰ ਧਾਰਨ ਕਰਨਾ ਕੀਤਾ, ਗਿਰ ਨੂੰ ਧਾਰਨ ਕਰਨਾ ਕੀਤਾ, ਇਸ ਕਰਕੇ ਉਹਨਾਂ ਦਾ ਇੱਕ ਨਾਮ ਜਿਹੜਾ ਗਿਰਧਾਰੀ ਬਣ ਗਿਆ। ਜਿੱਥੇ ਗਿਰਧਾਰੀ ਕ੍ਰਿਸ਼ਨ ਭਗਵਾਨ ਜੀ ਨੇ ਬੇਅੰਤ ਚੋਜ ਕਰਨੇ ਕੀਤੇ,
1: ਸੂਰਜ ਕੁੰਡ ਕੀਓ ਸਭ ਡੇਰਾ,
0: ਸਾਰਿਆਂ ਨੇ ਆ ਕਰਕੇ ਪਿਆਰਿਆ ਸੂਰਜ ਕੁੰਡ ਵਾਲਾ ਜਿਹੜਾ ਅਸਥਾਨ ਜਿਹੜਾ ਨਾ ਉੱਥੇ ਡੇਰਾ ਕਰਨਾ ਕੀਤਾ।
1: ਸੁੰਦਰ ਤਟ ਜਮਨਾ ਜਲ,
0: ਉੱਥੇ ਨਾਲ ਹੀ ਪਿਆਰਿਆ ਸੁੰਦਰ ਰਮਣੀਕ ਜਿਹੜਾ ਯਮੁਨਾ ਦਾ ਤਟ ਹੈ,
1: ਸ਼ਾਮ ਸਲੋਨੋ ਰੂਪ ਸੁਧਰ,
0: ਤੇ ਇਹ ਯਮੁਨਾ ਦਾ ਪਾਣੀ ਜਿਹੜਾ ਨਾ ਪਿਆਰਿਓ, ਦੇਖੋ ਪਾਣੀ ਦੇ ਵੀ ਆਪਣੇ ਰੰਗ ਹੁੰਦੇ ਹਨ। ਤੇ ਉਂਜ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਪਾਣੀ ਦਾ ਪਿਆਰਿਓ ਕੋਈ ਰੰਗ ਨਹੀਂ ਹੁੰਦਾ, ਥੋੜਾ ਪਾਣੀ ਲੈ ਲਿਓ, ਥੋੜਾ ਪਾਣੀ ਜਦੋਂ ਆਪਾਂ ਲੈਂਦੇ ਨਾ ਪਿਆਰਿਓ, ਉਹਦਾ ਆਪਣਾ ਰੰਗ ਨਹੀਂ ਹੁੰਦਾ, ਉਹਦੇ ਵਿੱਚ ਜੋ ਰੰਗ ਪਾਓ ਪਾਣੀ ਉਹੋ ਜਿਹੇ ਰੰਗ ਦਾ ਹੋ ਜਾਂਦਾ। ਲੇਕਿਨ ਪਾਣੀ ਦੇ ਜਿੱਥੇ ਬਹੁਤ ਵੱਡੇ ਵਹਿਣ ਵਗਦੇ ਹਨ ਸਮੁੰਦਰ ਆਦਿਕ, ਕਈ ਵਾਰੀ ਉਹਨਾਂ ਦੇ ਰੰਗ ਵੀ ਆਪਾਂ ਨੂੰ ਨਜ਼ਰ ਆਉਂਦੇ। ਕਈ ਵਾਰੀ ਆਪਨੇ ਵੇਖਿਆ ਹੋਵੇਗਾ ਸਮੁੰਦਰ ਜਿਹੜਾ, ਖਾਸ ਕਰਕੇ ਸਮੁੰਦਰ ਦਾ ਪਾਣੀ ਨੀਲਾ ਹੁੰਦਾ, ਲੇਕਿਨ ਇੱਕ ਪਾਸੇ ਪਿਆਰਿਓ ਜਿੱਥੇ ਅੰਡਮਾਨ ਨਿਕੋਬਾਰ ਆਦਿਕ ਇਹ ਦੀਪ ਜਿਹੜੇ ਨਾ ਪਿਆਰਿਓ, ਉੱਥੇ ਉਹ ਉਸ ਇਲਾਕੇ ਦਾ ਪਾਣੀ ਜਿਹੜਾ ਕਾਲਾ ਪਾਣੀ ਹੈ, ਤਾਂ ਕਰਕੇ ਫਿਰ ਇਹ ਨਾਮ ਹੀ ਪੈ ਗਿਆ ਕਾਲਾ ਪਾਣੀ, ਕਾਲੇ ਪਾਣੀ ਦੀ ਸਜ਼ਾ। ਪਾਣੀ ਦੇ ਵੀ ਆਪਣੇ ਰੰਗ ਰੂਪ ਹੁੰਦੇ, ਜਿਸ ਤਰ੍ਹਾਂ ਪਿਆਰਿਓ ਸਤਲੁਜ ਦਾ ਜਲ ਜਦੋਂ ਗਰਮੀਆਂ ਦੇ ਵਿੱਚ ਜਦੋਂ ਆਉਂਦਾ ਤੇ ਉਹ ਜਲ ਦਾ ਰੰਗ ਜਿਹੜਾ ਹੈ ਨੀਲਾ ਹੁੰਦਾ, ਤਾਂ ਕਰਕੇ ਜਿਹੜੀਆਂ ਨਹਿਰਾਂ ਵਗਦੀਆਂ ਨਾ ਅੱਜ ਵੀ ਪਿਆਰਿਓ ਉਹਨੂੰ ਨੀਲੋ ਬੋਲਦੇ ਹਨ। ਆਪਨੇ ਵੇਖਿਆ ਸੁਣਿਆ ਹੋਵੇਗਾ ਪੰਜਾਬ ਦੇ ਵਿੱਚ ਜਾਂਦੇ ਪਿਆਰਿਓ ਵੱਡੀ ਨਹਿਰ ਜਿਹੜੀ ਹੈ ਜੋ ਨਿਕਲਦੀ ਨਾ ਉਹਨੂੰ ਨੀਲੋ ਬੋਲਦੇ, ਕਿਉਂ ਬੋਲਦੇ, ਕਿਉਂਕਿ ਉਹਦਾ ਰੰਗ ਜਿਹੜਾ ਨੀਲਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਯਮੁਨਾ ਦਾ ਰੰਗ ਜਿਹੜਾ ਕਾਲਾ ਹੈ, ਤਾਂ ਕਰਕੇ ਇਹਨੂੰ ਤੇ ਖਾਸ ਕਰਕੇ ਕਾਲਿੰਦਰੀ ਤੱਟ ਕਰੇ ਬਿਲਾਸਾ, ਇਹਨੂੰ ਕਾਲਿੰਦਰੀ ਵੀ ਬੋਲਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪੌਂਟਾ ਸਾਹਿਬ ਗਏ, ਮਹਾਰਾਜ ਜੀ ਨੇ ਉੱਥੇ ਬਚਨ ਕੀਤਾ ਕਾਲਿੰਦਰੀ ਤੱਟ ਕਰੇ ਬਿਲਾਸਾ, ਕਿ ਇਹ ਤੇ ਉੱਥੇ ਨਾ ਕਾਲਿੰਦਰੀ ਭਾਵ ਕੇ ਯਮੁਨਾ ਤੱਟ ਦੇ ਉੱਤੇ ਅਸਾਂ ਨੇ ਬੜੇ ਬਿਲਾਸ ਚੋਜ ਕਰਨੇ ਕੀਤੇ, ਕਿਉਂਕਿ ਇਹਦਾ ਰੰਗ ਜਿਹੜਾ ਨਾ ਪਾਣੀ ਦਾ ਰੰਗ ਕਾਲਾ ਹੈ। ਅੱਜ ਵੀ ਜਾ ਕਰਕੇ ਦੇਖੋ ਯਮੁਨਾ ਦਾ ਰੰਗ ਜਿਹੜਾ ਨਾ ਪਾਣੀ ਦਾ ਰੰਗ ਜਿਹੜਾ ਕਾਲੇ ਰੰਗ ਦਾ ਨਜ਼ਰ ਆਉਂਦਾ, ਤਾਂ ਕਰਕੇ ਉਹਨੂੰ ਕਾਲੀ ਕਾਲਿੰਦਰੀ ਬੋਲਦੇ ਜਾਂ ਉਹਨੂੰ ਸਿਆਮਲਾ ਵੀ ਬੋਲਦੇ ਹਨ। ਉੱਥੇ ਨਾ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਡੇਰਾ ਕੀਤਾ ਤੇ ਗੁਰੂ ਕਾ ਖਾਲਸਾ ਪਿਆਰਿਓ, ਤੁਰੰਤ ਇਹ ਸਿੰਘਾਂ ਦਾ ਹੁੰਦਾ ਹੀ ਹੈ ਕਿ ਜਿੱਥੇ ਡੇਰਾ ਲਾਉਂਦੇ ਤੁਰੰਤ ਆਸ ਪਾਸ ਜਾ ਕਰਕੇ ਇਲਾਕੇ ਦਾ ਜਾਇਜ਼ਾ ਲੈਣਾ ਤੇ ਘੋੜਿਆਂ ਦੇ ਲਈ, ਪਸ਼ੂਆਂ ਦੇ ਲਈ ਚਾਰਾ ਪੱਠੇ ਆਦਿਕ ਦਾ ਪ੍ਰਬੰਧ ਕਰਨਾ।
1: ਹੁਣ
0: ਉੱਥੇ ਮਥੁਰਾ ਮੰਡਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਅਸਥਾਨ ਜਿਹੜੇ ਹਨ, ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਫਿਰ ਸਿੱਖਾਂ ਨੂੰ ਕਿਹਾ ਕਿ ਭਾਈ ਇੱਥੇ ਕ੍ਰਿਸ਼ਨ ਭਗਵਾਨ ਜੀ ਨੇ ਤੇ ਕੰਸ ਜਿਹੜਾ ਹੈ ਕੰਸ ਦਾ ਸੰਹਾਰ ਕਰਨਾ ਕੀਤਾ, ਬੇਅੰਤ ਜੰਗ ਯੁੱਧ ਕਰਨੇ ਕੀਤੇ। ਤੇ ਇੱਕ ਯਾਦ ਰੱਖੋ ਪਿਆਰਿਓ, ਯਮੁਨਾ ਹੋ ਗਿਆ, ਕਾਲਿੰਦਰੀ ਹੋ ਗਿਆ, ਸਿਆਮਲਾ ਹੋ ਗਿਆ, ਇੱਕ ਨਦੀ ਦੇ ਬਹੁਤ ਸਾਰੇ ਇਹ ਨਾਮ ਹਨ। ਇਸ ਤਰ੍ਹਾਂ ਹੀ ਪਿਆਰਿਓ ਇਹ ਵੀ ਕਿਹਾ ਜਾਂਦਾ ਕਿ ਯਮੁਨਾ ਜਿਹੜੀ ਨਾ ਪਿਆਰਿਓ ਉਹਨੂੰ ਸੂਰਜ ਦੀ ਸੁੱਤਾ, ਸੂਰਜ ਦੀ ਲੜਕੀ ਕਹਿ ਕਰਕੇ ਵੀ ਪੁਰਾਣ ਸਾਹਿਤ ਦੇ ਵਿੱਚ ਇਹ ਬਚਨ ਆਉਂਦਾ ਹੈ। ਆਪਾਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ, ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਆਪਾਂ ਨੇ ਸ਼ਹੀਦੀ ਗੁਰਪੁਰਬ ਕੱਲ ਹੀ ਮਨਾ ਕੇ ਹਟੇ ਹਾਂ, ਮਹਾਰਾਜ ਜੀ ਦੀ ਉਹ ਰਵ ਕੇ ਸੁਤ ਕੋ ਤਿੰਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ। ਰਵ ਕੇ ਸੁੱਤ, ਰਵ ਕੇ ਸੁੱਤ ਦਾ ਮਤਲਬ ਪੁਰਾਣਾ ਦੇ ਵਿੱਚ ਬਚਨ ਆਉਂਦਾ ਸੂਰਜ, ਸੂਰਜ ਨੂੰ ਰਵੀ ਬੋਲਦੇ ਹਨ। ਸੂਰਜ ਦਾ ਲੜਕਾ ਜਿਹੜਾ ਯਮ ਹੈ, ਜਿਹਨੂੰ ਆਪਾਂ ਯਮ ਬੋਲਦੇ ਨਾ, ਉਹ ਪਿਆਰਿਓ ਇਹ ਪੁਰਾਣਾ ਮੁਤਾਬਕ ਮੈਂ ਬੇਨਤੀ ਕਰ ਰਿਹਾ, ਪੁਰਾਣ ਸਾਹਿਤ ਦੇ ਵਿੱਚ ਆਉਂਦਾ ਕਿ ਯਮ ਜਿਹੜਾ ਨਾ ਪਿਆਰਿਓ ਇਹ ਸੂਰਜ ਦਾ ਲੜਕਾ ਹੈ, ਤੇ ਸੂਰਜ ਦੀ ਲੜਕੀ ਜਿਹੜੀ ਹੈ ਉਹਨੂੰ ਪਿਆਰਿਓ ਯਮੁਨਾ ਬੋਲਦੇ ਹਨ, ਯਮ ਅਤੇ ਯਮੁਨਾ। ਇਹਦੇ ਨਾਲ ਪਤਾ ਲੱਗਦਾ ਯਮ ਜਿਹੜਾ ਲੜਕਾ, ਲੜਕੇ ਦਾ ਨਾਮ ਸੂਰਜ ਨੇ ਯਮ ਰੱਖਿਆ ਤੇ ਨਾਲ ਪਿਆਰਿਓ ਲੜਕੀ ਦਾ ਨਾਮ ਉਹਨੇ ਯਮੁਨਾ ਰੱਖਣਾ ਕੀਤਾ। ਇਸ ਕਰਕੇ ਇਤਿਹਾਸ ਦੇ ਵਿੱਚ ਪੁਰਾਣ ਸਾਹਿਤ ਦੇ ਵਿੱਚ ਸੂਰਜ ਸੁੱਤਾ ਕਹਿ ਕਰਕੇ ਵੀ ਇਹਦਾ ਨਾਮ ਆਇਆ। ਜਦੋਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਧ ਸੰਗਤ ਜੀ ਜਦੋਂ ਸ਼ਾਸਤਰ ਨਾਮ ਮਾਲਾ ਇਹ ਬਾਣੀ ਦਾ ਪਾਠ ਕਰਦੇ ਹਾਂ, ਇਹਦੀ ਵਿਚਾਰ ਕਰਦੇ ਹਾਂ, ਇਹਦੇ ਵਿੱਚ ਪਿਆਰਿਓ ਇਹ ਯਮੁਨਾ ਦੇ ਬਹੁਤ ਸਾਰੇ ਨਾਮ ਆਏ ਹਨ। ਸੋ ਰਹੋ ਵਿਚਾਰ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਯਮੁਨਾ ਪਾਰ ਕਰਨਾ ਕੀਤਾ, ਯਮੁਨਾ ਪਾਰ ਕਰਕੇ ਉਹਨਾਂ ਇਲਾਕਿਆਂ ਦਾ ਵੀ ਦੌਰਾ ਕਰਨਾ ਕੀਤਾ। ਇਹ ਗੋਕੁਲ ਦਾ ਅਸਥਾਨ ਜਿਹੜਾ ਹੈ, ਤੇ ਗੋਕੁਲ ਦੇ ਅਸਥਾਨ ਦੇ ਵਿੱਚ ਜਿੱਥੇ ਕ੍ਰਿਸ਼ਨ ਭਗਵਾਨ ਜੀ ਦਾ ਬਾਲ ਅਵਸਥਾ ਬਤੀਤ ਹੋਈ ਹੈ, ਉਹ ਗੋਕੁਲ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਗਏ। ਗੋਕੁਲ ਨਿਵਾਸੀ ਲੋਕ ਇਹ ਗੁਰੂ ਮਹਾਰਾਜ ਜੀ ਦੇ ਕੋਲ ਆਏ ਹਨ। ਜਿਸ ਥਾਂ ਤੇ ਪਿਆਰੇ ਉਹ ਗੋਕੁਲ ਦੇ ਵਿੱਚ ਪੂਤਨਾ ਸੰਘਾਰੀ ਤ੍ਰਿਣਾ ਵਰਤ ਕੀ ਬਿਦਾਰੀ ਦੇਹ, ਜਿੱਥੇ ਕ੍ਰਿਸ਼ਨ ਭਗਵਾਨ ਜੀ ਨੇ ਵੱਡੇ ਵੱਡੇ ਦੈਤਾਂ ਦਾ ਸੰਘਾਰ ਕਰਨਾ ਕੀਤਾ। ਸਭ ਤੋਂ ਪਹਿਲਾ ਸੰਘਾਰ ਜਿਹੜਾ ਉਹਨਾਂ ਨੇ ਪੂਤਨਾ ਦਾ ਕਰਨਾ ਕੀਤਾ ਹੈ, ਤੇ ਪੂਤਨਾ ਜਿਹੜੀ ਹੈ ਪਿਆਰਿਓ ਉਹਨੇ ਕੀ ਕੀਤਾ ਸੀ, ਕ੍ਰਿਸ਼ਨ ਭਗਵਾਨ ਜੀ ਨੂੰ ਮਾਰਨ ਦੇ ਲਈ ਕੰਸ ਨੇ ਉਹਨੂੰ ਭੇਜਿਆ। ਇਹਨੇ ਆਪਣੇ ਥਣਾਂ ਦੇ ਵਿੱਚ ਵਿਓ ਲਾਉਣਾ ਕੀਤਾ, ਇਹਨੇ ਜ਼ਹਿਰ ਲਾਉਣਾ ਕੀਤਾ। ਇਹ ਚਾਹੁੰਦੀ ਸੀ ਕਿ ਮੈਂ ਆਪਣਾ ਦੁੱਧ ਕ੍ਰਿਸ਼ਨ ਭਗਵਾਨ ਜੀ ਨੂੰ ਬਾਲਕ ਨੂੰ ਛਕਾਵਾਂ, ਇਹਦੇ ਨਾਲ ਇਹਨਾਂ ਦਾ ਕਹਾਤ ਹੋ ਜਾਵੇਗਾ। ਖੈਰ ਪਿਆਰਿਓ ਪੂਤਨਾ ਆਈ, ਇਹਨੇ ਥਣ ਵੀ ਦਿੱਤਾ, ਦੁੱਧ ਚੁੰਗਾਇਆ, ਲੇਕਿਨ ਕ੍ਰਿਸ਼ਨ ਭਗਵਾਨ ਜੀ ਉਹ ਮਰਨ ਦੀ ਥਾਂ ਪਿਆਰਿਓ ਉਹਨਾਂ ਨੇ ਥਣਾਂ ਦੇ ਵਿੱਚੋਂ ਉਹਦੇ ਪ੍ਰਾਣ ਖਿੱਚ ਲਏ ਤੇ ਉਹਦਾ ਚੜਾਇਆ ਹੋਇਆ ਜ਼ਹਿਰ ਜਿਹੜਾ ਉਹਦੇ ਹੀ ਥਣਾਂ ਦੇ ਰਾਹੀਂ ਅੰਦਰ ਚੱਲ ਗਿਆ ਤੇ ਪੂਤਨਾ ਦਾ ਸੰਹਾਰ ਹੋ ਗਿਆ। ਤੇ ਉਹ ਤੋਂ ਬਾਅਦ ਪਿਆਰਿਓ ਇਹ ਜਿਹੜੀ ਪੂਤਨਾ ਜਿਹੜੀ ਹੈ, ਪੂਤਨਾ ਤੋਂ ਬਾਅਦ ਪਿਆਰਿਓ ਇੱਕ ਤ੍ਰਿਣਾ ਵਰਤ ਜਿਹੜਾ ਜਿਸ ਤਰ੍ਹਾਂ ਵਾਓ ਵਰੋਲੇ ਹੁੰਦੇ ਹਨ ਹਵਾ ਦੇ ਵਿੱਚ ਪਿਆਰਿਓ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਠੰਡਰ ਬੋਲਦੇ ਹਾਂ, ਗੋਲ ਜਿਹੜਾ ਵਾਵਰੋਲੇ ਬਣਦੇ ਹਨ, ਇਹ ਇੱਕ ਦੈਂਤ ਨੇ ਕੀ ਕੀਤਾ ਉਹਨੂੰ ਤ੍ਰਿਣਾ ਵਰਤ ਬੋਲਦੇ, ਉਹਨੇ ਵਾਵਰੋਲੇ ਦਾ ਰੂਪ ਧਾਰਨ ਕਰਨਾ ਕੀਤਾ। ਇਹ ਰੂਪ ਧਾਰਨ ਕਰਕੇ ਉਹ ਚਾਹੁੰਦਾ ਸੀ ਕਿ ਮੈਂ ਇਹ ਵਾਵਰੋਲੇ ਦੇ ਰੂਪ ਦੇ ਵਿੱਚ ਠੰਡਰ ਦੇ ਰੂਪ ਦੇ ਵਿੱਚ ਜਾਵਾਂ।

0: ਕ੍ਰਿਸ਼ਨ ਭਗਵਾਨ ਜੀ ਨੂੰ ਇਹਦੇ ਵਿੱਚ ਲਪੇਟ ਕਰਕੇ, ਕਿਉਂਕਿ ਇਹ ਵਾਹ ਰੋਲੇ ਹੁੰਦੇ ਨਾ ਪਿਆਰਿਓ, ਜਿਹੜਾ ਇਸ ਘੁੰਮਣ ਘੇਰੀ ਦੇ ਵਿੱਚ ਫਸ ਜਾਂਦਾ, ਕਈ ਵਾਰੀ ਇੰਨੀ ਵੱਡੀ ਘੁੰਮਣ ਘੇਰੀ ਆਉਂਦੀ ਹੈ, ਇਹ ਇਲਾਕਿਆਂ ਨੂੰ ਤਬਾਹ ਕਰ ਜਾਂਦੀ ਹੈ, ਸਾਰੇ ਮਕਾਨਾਂ ਨੂੰ ਤਵਾਸਤਾ, ਵੱਡੀਆਂ ਗੱਡੀਆਂ ਵੀ ਜਿਹੜੀਆਂ ਪਿਆਰਿਓ ਜੋ ਇਹਦੀ ਚਪੇਟ ਦੇ ਵਿੱਚ ਆ ਜਾਂਦਾ, ਕਈ ਵਾਰੀ ਆਪਨੇ ਵੇਖਿਆ ਹੋਵੇਗਾ ਕਈ ਮੋਟਰ ਗੱਡੀਆਂ ਕਾਰਾਂ ਜਿਹੜੀਆਂ ਇਹਦੇ ਵਿੱਚ ਚਪੇਟ ਦੇ ਵਿੱਚ ਆ ਜਾਂਦੀਆਂ, ਉਹਨੂੰ ਲਪੇਟ ਕਰਕੇ ਕਈ ਕਿਲੋਮੀਟਰ ਦੂਰ ਇਹ ਵਾਹ ਵਰੋਲਾ ਸੁੱਟ ਦਿੰਦਾ ਹੈ। ਇਸ ਤਰ੍ਹਾਂ ਤ੍ਰਿਣਾਵਰਤ ਨੇ ਵਾਹ ਵਰੋਲੇ ਦਾ ਰੂਪ ਧਾਰਨ ਕਰਕੇ ਕ੍ਰਿਸ਼ਨ ਭਗਵਾਨ ਜੀ ਨੂੰ ਨਾਲ ਦੇ ਗਵਾਲਿਆਂ ਨੂੰ ਆਪਣੇ ਚਪੇਟ ਵਿੱਚ ਲੈਣਾ ਕੀਤਾ। ਤੇ ਇਹਦਾ ਇੱਕ ਇਹ ਕਹਿੰਦੇ ਹਨ ਪਿਆਰਿਓ ਕਿ ਵਾਹ ਵਰੋਲਾ ਜਿੱਥੇ ਉੱਗਦਾ ਨਾ ਉੱਠਦਾ, ਉਹਦਾ ਇੱਕ ਸੈਂਟਰ ਪੁਆਇੰਟ ਹੁੰਦਾ ਹੈ, ਉਹ ਜ਼ਿਆਦਾ ਵੱਡਾ ਨਹੀਂ ਹੁੰਦਾ, ਥੱਲੇ ਸੈਂਟਰ ਪੁਆਇੰਟ ਜਿਹੜਾ ਹੁੰਦਾ ਨਾ, ਇੱਕ ਵਾਰੀ ਪਿਆਰਿਓ ਕੋਈ ਜਾ ਕਰਕੇ ਤਾਕਤ ਦੇ ਨਾਲ ਉਹਨੂੰ ਤੋੜ ਦੇਵੇ, ਉਹਨੂੰ ਜੇ ਹਟਾ ਦੇਵੇ ਤੋੜ ਦੇਵੇ ਤੇ ਇੱਕਦਮ ਵਾਹ ਵਰੋਲਾ ਜਿਹੜਾ ਹੈ ਉਹ ਆਉਣਾ ਬਾਉਣਾ ਹੋ ਕਰਕੇ ਥੱਲੇ ਆ ਜਾਂਦਾ, ਭਾਵ ਕਿ ਉਹਦੀ ਰਫਤਾਰ ਉਹਦੀ ਸ਼ਕਤੀ ਘੱਟ ਜਾਂਦੀ ਹੈ। ਇਸ ਤਰ੍ਹਾਂ ਤ੍ਰਿਣਾਵਰਤ ਇਹਨਾਂ ਨੂੰ ਕ੍ਰਿਸ਼ਨ ਜੀ ਨੂੰ ਮਾਰਨ ਦੇ ਲਈ ਵਾਹ ਵਰਲੇ ਦਾ ਰੂਪ ਧਾਰਨ ਕਰਨਾ ਕੀਤਾ। ਕ੍ਰਿਸ਼ਨ ਭਗਵਾਨ ਜੀ ਨੇ ਉਸ ਦੈਤ ਦਾ ਤ੍ਰਿਣਾਵਰਤ ਦਾ ਸੰਹਾਰ ਕਰ ਦਿੱਤਾ। ਉਹ ਤੋਂ ਬਾਅਦ ਪਿਆਰਿਓ ਮੈਂ ਸੰਖੇਪਤ ਦੇ ਵਿੱਚ ਪਿਆਰਿਓ ਇਹ ਆਪ ਜੀ ਦੇ ਅੱਗੇ ਬੇਨਤੀਆਂ ਕਰ ਰਿਹਾ। ਕ੍ਰਿਸ਼ਨ ਅਵਤਾਰ ਦੇ ਵਿੱਚ ਬਹੁਤ ਵਿਸਤਾਰ ਦੇ ਨਾਲ ਇਹ ਕਥਾ ਆਉਂਦੀ ਹੈ। ਤੇ ਬਕਾਸੁਰ, ਬਕਾਸੁਰ ਦਾ ਮਤਲਬ ਕਿ ਇੱਕ ਦੈਂਤ ਜਿਹੜਾ ਬਗਲੇ ਦਾ ਰੂਪ ਉਹਨੇ ਧਾਰਨ ਕਰਨਾ ਕੀਤਾ, ਬਹੁਤ ਵੱਡਾ ਪਿਆਰਿਓ। ਤੇ ਇਹ ਕਿਹਾ ਜਾਂਦਾ ਕਿ ਇੰਨਾ ਵੱਡਾ ਬਗਲਾ ਸੀ, ਕਈ ਇਹ ਕੀ ਕਰਦਾ ਸੀ ਕਿ ਇਹ ਆ ਕਰਕੇ ਇਹ ਜਿਹੜੇ ਕੱਟੇ ਹੁੰਦੇ ਹਨ ਹਿਰਨ ਆਦਿਕ ਔਰ ਵੀ ਇਹੋ ਜਿਹੇ ਵੱਡੇ ਵੱਡੇ ਜਾਨਵਰ ਜਿਹੜੇ ਹਨ ਦੋ ਦੋ ਤਿੰਨ ਤਿੰਨ ਸੌ ਕਿਲੋ ਦੇ, ਉਹਨਾਂ ਨੂੰ ਪਿਆਰਿਓ ਲੀਨ ਕਰਕੇ ਉਹਨਾਂ ਨੂੰ ਖਾ ਕਰਕੇ ਚੱਲ ਜਾਂਦਾ, ਇੰਨਾ ਵੱਡਾ ਸੀ। ਤੇ ਇਹ ਬਕਾਸੁਰ ਦੈਂਤ ਆਇਆ, ਇਹਨੇ ਕ੍ਰਿਸ਼ਨ ਭਗਵਾਨ ਜੀ ਨੂੰ ਜਦੋਂ ਲੀਨ ਕਰਨਾ ਚਾਹਿਆ ਤੇ ਕ੍ਰਿਸ਼ਨ ਭਗਵਾਨ ਜੀ ਨੇ ਪਿਆਰਿਓ ਇਹਨੇ ਲੀਨ ਵੀ ਕਰ ਲਿਆ, ਆਪਣੇ ਮੂੰਹ ਦੇ ਵਿੱਚ ਪਾ ਲਿਆ। ਉਹਨਾਂ ਨੇ ਫਿਰ ਆਪਣਾ ਸ਼ਸਤਰ ਕੱਢ ਕੇ ਪਿਆਰਿਓ ਉਹਦਾ ਗਲਾ ਜਿਹੜਾ ਗਲੂਏ ਦੀ ਨਾਲ ਨੂੰ ਪਾੜ ਕਰਕੇ ਬਾਹਰ ਨਿਕਲ ਕੇ ਆਏ ਤੇ ਬਕਾਸੁਰ ਨਾਮਕ ਦੈਤ ਦਾ ਇਹਨਾਂ ਨੇ ਕ੍ਰਿਸ਼ਨ ਜੀ ਨੇ ਵੱਧ ਕਰਨਾ ਕੀਤਾ। ਉਹ ਤੋਂ ਬਾਅਦ ਪਿਆਰਿਓ ਅਘਾਸੁਰ ਨਾਮਕ ਜਿਹੜਾ ਦੈਂਤ ਜਿਹੜਾ ਨਾ ਪਿਆਰਿਓ ਉਹਦਾ ਵੀ ਵੱਧ ਕਰਨਾ ਕੀਤਾ। ਤੇ ਉਸ ਤੋਂ ਬਾਅਦ ਬਿੰਦਰਾਬਨ ਜਿਹੜਾ ਬਿੰਦਰਾਬਨ ਮਹਿ ਰੰਗ ਕੀ ਆ, ਬਿੰਦਰਾਬਨ ਦੇ ਵਿੱਚ ਰਾਸ ਮੰਡਲ ਕੀਨੋ ਆਖਾੜਾ, ਉੱਥੇ ਬਿੰਦਰਾਬਨ ਦੇ ਵਿੱਚ ਰਾਸ ਮੰਡਲ ਕਰਨਾ ਕੀਤਾ। ਉਹ ਅਸਥਾਨ ਵੀ ਸਤਿਗੁਰੂ ਮਹਾਰਾਜ ਜੀ ਗਏ, ਉੱਥੋਂ ਦੇ ਦਰਸ਼ਨ ਕੀਤੇ, ਜਿੱਥੇ ਕ੍ਰਿਸ਼ਨ ਭਗਵਾਨ ਜੀ ਨੇ ਆਪਣੇ ਸੇਵਕਾਂ ਗੋਪੀਆਂ ਦੇ ਨਾਲ ਗਵਾਲਿਆਂ ਦੇ ਨਾਲ ਰਾਸ ਰਚਾਉਣੀ ਕੀਤੀ।
1: ਰਾਸ ਮੰਡਲ ਜਹ ਕਰੇ
0: ਤੇ ਉੱਥੇ ਸਾਧ ਸੰਗਤ ਜੀ ਰਾਸ ਮੰਡਲ ਕੀਨੋ ਆਖਾੜਾ, ਭਾਵ ਕੇ ਰਾਸ ਮੰਡਲ ਦਾ ਉੱਥੇ ਅਖਾੜਾ ਕਰਨਾ ਕੀਤਾ। ਤੇ ਉੱਥੇ ਫਿਰ ਕੀ ਹੋਇਆ, ਇੱਥੇ ਰਾਸ ਮੰਡਲ ਕਰਦਿਆਂ ਪਿਆਰਿਓ ਬ੍ਰਹਮਾ ਜੀ ਨੇ ਕੀ ਕੀਤਾ ਸੀ, ਤੇ ਇਹਨੇ ਵੇਖਿਆ ਕਿ ਇਹਨਾਂ ਦੀ ਪ੍ਰੀਖਿਆ ਲੈਣ ਦੇ ਲਈ ਕਿ ਇਹ ਸਹੀ ਅਵਤਾਰੀ ਸ਼ਕਤੀਵਾਨ ਹੈ ਕਿ ਨਹੀਂ ਹੈ। ਤੇ ਕਥਾ ਆਉਂਦੀ ਹੈ ਪਿਆਰਿਓ, ਇਹ ਭਾਗਵਤ ਦਸਮ ਸਿਕੰਧ ਦੀ ਇਹ ਕਥਾ ਆਉਂਦੀ ਕਿ ਬ੍ਰਹਮਾ ਨੇ ਕੀ ਕੀਤਾ, ਕਹਿੰਦੇ ਉਹਨੇ ਸਾਰੇ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਦੇ ਗਵਾਲੇ ਜਿਹੜੇ ਹਨ ਉਹਨੂੰ ਅਲੋਪ ਕਰ ਦਿੱਤਾ, ਉਹਨਾਂ ਨੂੰ ਉੱਥੋਂ ਨਾ ਚੱਕ ਕਰਕੇ ਆਪਣੇ ਨਾਲ ਲੈ ਕੇ ਚੱਲ ਗਿਆ। ਹੁਣ ਕ੍ਰਿਸ਼ਨ ਭਗਵਾਨ ਜੀ ਨੇ ਕਹਿੰਦੇ ਵੇਖਿਆ ਕਿ ਭਾਈ ਹੁਣ ਇਹਨਾਂ ਦੇ ਪਰਿਵਾਰ ਨੂੰ ਮੈਂ ਕੀ ਜਵਾਬ ਦੇਵਾਂਗਾ, ਉਹ ਕਹਿਣਗੇ ਜੀ ਸਾਡੇ ਬੱਚੇ ਗਵਾਲੇ ਤੁਹਾਡੇ ਨਾਲ ਗਏ, ਉਹ ਹੁਣ ਵਾਪਸ ਨਹੀਂ ਆਏ। ਤੇ ਕਹਿੰਦੇ ਕ੍ਰਿਸ਼ਨ ਜੀ ਨੇ ਆਪਣੀ ਸ਼ਕਤੀ ਦੇ ਨਾਲ ਉਹ ਜੇ ਨਵੇਂ ਗਵਾਲੇ ਜਿਹੜੇ ਸਿਰਜ ਦਿੱਤੇ ਉਹਨਾਂ ਨੂੰ ਸਿਰਜ ਕਰਕੇ ਆਪਣੇ ਨਾਲ ਰੱਖਣਾ ਕੀਤਾ। ਤੇ ਕਹਿੰਦੇ ਇੱਕ ਸਾਲ ਤੋਂ ਬਾਅਦ ਫਿਰ ਬ੍ਰਹਮੇ ਨੇ ਜਦੋਂ ਆ ਕਰਕੇ ਵੇਖਿਆ ਉਹ ਵੇਖ ਕਰਕੇ ਬੜਾ ਦੰਗ ਹੋ ਗਿਆ, ਕਹਿੰਦਾ ਕਿ ਇਹਨਾਂ ਦੇ ਨਾਲ ਦੇ ਬੰਦਿਆਂ ਨੂੰ ਮੈਂ ਗਾਇਬ ਕਰ ਦਿੱਤਾ, ਇਹ ਹੁਣ ਇੱਥੇ ਕਿਸ ਤਰ੍ਹਾਂ ਆਏ। ਫਿਰ ਉਹਨੂੰ ਪਤਾ ਚੱਲ ਗਿਆ ਕਿ ਭਾਈ ਨਹੀਂ, ਇਹ ਅਵਤਾਰੀ ਹਨ, ਇਹ ਵਿਸ਼ਨੂੰ ਭਗਵਾਨ ਜੀ ਦੇ ਸਹੀ ਅਵਤਾਰੀ ਜਾਣ ਕਰਕੇ ਕਹਿੰਦੇ ਕਿ ਉੱਥੇ ਬ੍ਰਹਮਾ ਨੇ ਉਹਨਾਂ ਦੇ ਅੱਗੇ ਸਿਰ ਚੁਕਾਉਣਾ ਕੀਤਾ। ਉਹ ਵੀ ਅਸਥਾਨ ਜਿਹੜਾ ਗੁਰੂ ਮਹਾਰਾਜ ਜੀ ਗਏ, ਇਹ ਸਾਰੀਆਂ ਕਥਾਵਾਂ ਜੋ ਇੱਥੇ ਬਹੁਤ ਸੰਖੇਪ ਦੇ ਵਿੱਚ ਆਈਆਂ, ਮੈਂ ਵੀ ਸੰਖੇਪ ਦੇ ਵਿੱਚ ਆਪ ਜੀ ਨੂੰ ਬੇਨਤੀਆਂ ਕਰ ਰਿਹਾ ਹਾਂ। ਉਹ ਤੋਂ ਬਾਅਦ ਸਾਧ ਸੰਗਤ ਜੀ ਇੱਕ ਪਹਾੜ ਜਿਹੜਾ ਨਾ ਗੋਵਰਧਨ ਪਰਬਤ, ਤੇ ਇਹਨੂੰ ਇਹਨਾਂ ਨੇ ਧਾਰਨ ਕਰਨਾ ਕੀਤਾ। ਇਹਦੀ ਵੀ ਕਥਾ ਆਉਂਦੀ ਹੈ ਕਿ ਲੋਕ ਜਿਹੜੇ ਨਾ ਪਿਆਰਿਓ ਦੇਖੋ ਜਦੋਂ ਮੀਨਾ ਪਵੇ। ਅੱਜ ਵੀ ਆਪਾਂ ਵੇਖਦੇ ਹਾਂ ਕਿ ਜਿਸ ਤਰ੍ਹਾਂ ਹਿੰਦੂ ਮਤ ਦੇ ਵਿੱਚ ਤੇ ਜਿੱਥੇ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪੈਂਦਾ ਉਹ ਕਹਿੰਦੇ ਜੀ ਇੰਦਰ ਭਗਵਾਨ ਜਿਹੜਾ ਨਾ ਉਹਦੀ ਕਰੋਪੀ ਹੋ ਗਈ ਹੈ, ਇੰਦਰ ਨਾਰਾਜ਼ ਹੋ ਗਿਆ। ਉਹ ਇੰਦਰ ਨੂੰ ਮਨਾਉਣ ਦੇ ਲਈ ਪਿਆਰਿਓ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੇ, ਕੋਈ ਕੁਛ ਕਰਦਾ ਕੋਈ ਕੁਛ ਕਰਦਾ, ਕਰਦੇ ਨਾ ਪਿਆਰਿਓ ਤੇ ਜੀ ਇਹ ਉਹਦੇ ਲਈ ਯੱਗ ਹਵਨ ਆਪਾਂ ਕਰ ਰਹੇ ਹਾਂ, ਸਮੱਗਰੀ ਦੀ ਆਹੂਤੀ ਦੇ ਰਹੇ ਹਾਂ। ਇਸ ਲਈ ਲੋਕਾਂ ਨੇ ਵੀ ਕਿਹਾ ਕਿ ਜੀ ਆਪਾਂ ਇੰਦਰ ਭਗਵਾਨ ਦੀ ਪੂਜਾ ਕਰੀਏ। ਉਹ ਪੂਜਾ ਕਰਨ ਦੇ ਲਈ ਗਏ ਤੇ ਕ੍ਰਿਸ਼ਨ ਭਗਵਾਨ ਜੀ ਨੇ ਉਹਨਾਂ ਨੂੰ ਰੋਕ ਦਿੱਤਾ, ਕਿਹਾ ਕਿ ਇਹ ਇੰਦਰ ਵਿਚਾਰਾ ਇਹਦੀ ਕਿਉਂ ਸੇਵਾ ਕਰਦੇ ਹਾਂ, ਜੇ ਸੇਵਾ ਕਰਨੀ ਆ ਅਕਾਲ ਪੁਰਖ ਪਰਮਾਤਮਾ ਦੀ ਉਹ ਵਾਹਿਗੁਰੂ ਦੀ ਪੂਜਾ ਕਰਨਾ ਕਰੋ, ਪ੍ਰਕਿਰਤੀ ਦੀ ਪੂਜਾ ਕਰੋ। ਕਿਉਂਕਿ ਇਹ ਮਹਾਰਾਜ ਨੇ ਵੀ ਕਿਹਾ ਨਾ ਕਿਹਾ ਉੱਠ ਉੱਠ ਦੇਖੋ ਬੱਪੜੇ ਇਹਨਾਂ ਮੇਘਾਂ ਹੱਥ ਕਿਛ ਨਾ ਹੈ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਇਹਨਾਂ ਮੇਘਾਂ ਨੂੰ ਵੇਖ ਕਰਕੇ ਲੋਕ ਪਿਆਰਿਓ ਮੇਘ ਮਾਲਾ ਦੀ ਬਦਲਾਂ ਦੀ ਵੀ ਪੂਜਾ ਕਰਦੇ। ਮਹਾਰਾਜ ਨੇ ਕਿਹਾ ਇਹਨੂੰ ਛੱਡੋ ਭਾਈ, ਰੱਬ ਦੀ ਇਬਾਦਤ ਕਰਨਾ ਕਰੋ, ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਪਿਆਰਿਓ ਬੱਦਲ ਆਉਂਦੇ ਜੰਮਦੇ ਤੇ ਵਰਖਾ ਹੁੰਦੀ ਹੈ। ਆਪਾਂ ਇਹਨਾਂ ਕਿਰਤਮ ਦੀ ਪੂਜਾ ਨਾ ਕਰੀਏ। ਕ੍ਰਿਸ਼ਨ ਭਗਵਾਨ ਜੀ ਨੇ ਵੀ ਇੰਜ ਜਦੋਂ ਕਿਹਾ, ਕਹਿੰਦੇ ਇੰਦਰ ਬੜਾ ਖਫਾ ਹੋ ਗਿਆ। ਉਹਨੇ ਕਿਹਾ ਕਿ ਲੋਕ ਮੇਰੀ ਪੂਜਾ ਕਰਨਾ ਚਾਹੁੰਦੇ ਤੇ ਕ੍ਰਿਸ਼ਨ ਇਹ ਮੇਰੀ ਪੂਜਾ ਤੋਂ ਰੋਕਦੇ ਹਨ। ਕਹਿੰਦੇ ਇੰਦਰ ਨੇ ਪਿਆਰਿਓ ਉਸ ਇਲਾਕੇ ਦੇ ਵਿੱਚ ਆ ਕਰਕੇ ਇੰਨੀ ਜ਼ਿਆਦੀ ਵਰਖਾ ਕੀਤੀ ਹੈ। ਉਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਕਿਹਾ ਜਾਂਦਾ ਕਿ ਕ੍ਰਿਸ਼ਨ ਭਗਵਾਨ ਜੀ ਨੇ ਆਪਣੀ ਉਂਗਲ ਦੇ ਨਾਲ ਪਿਆਰਿਓ ਉਹ ਗੋਵਰਧਨ ਪਰਬਤ ਜਿਹੜਾ ਨਾ ਉਹਨੂੰ ਧਾਰਨ ਕਰਨਾ ਕੀਤਾ,
1: ਸੁਰਪਤ ਕੋ ਮਾਨ ਨਿਵਾਰੇ।
0: ਇਸ ਤਰ੍ਹਾਂ ਕਰਕੇ ਨਾ ਤੇ ਉਹ ਸੁਰਪਤ ਜਿਹੜਾ ਭਾਵ ਕੇ ਇੰਦਰ ਜਿਹੜਾ ਉਹਦਾ ਮਾਨ ਉਹਦਾ ਅਹੰਕਾਰ ਖਤਮ ਕੀਤਾ। ਉੱਥੇ ਇੱਕ ਤਾਲ ਜਿਹੜਾ ਪਿਆਰਿਓ ਇੱਕ ਸਰੋਵਰ ਜਿਹੜਾ ਕਿਹਾ ਜਾਂਦਾ ਸੀ ਕਿ ਜਿੱਥੇ ਪਿਆਰਿਓ ਕਾਲੀ ਨਾਗ ਜਿਹੜਾ ਇਹ ਬਹੁਤ ਜ਼ਹਿਰੀਲਾ ਨਾਗ ਰਿਹਾ ਕਰਦਾ, ਇਹਨੇ ਇੰਨਾ ਜ਼ਿਆਦਾ ਆਪਣਾ ਜ਼ਹਿਰ ਪਾਣੀ ਦੇ ਵਿੱਚ ਗਲਚਦਾ ਸੀ ਤੇ ਕੀ ਹੋਇਆ ਸੀ ਪਿਆਰਿਓ, ਜਦੋਂ ਪਾਣੀ ਦੀ ਘਾਟ ਗਰਮੀਆਂ ਦੀ ਰੁੱਤ ਆਈ ਤੇ ਪਾਣੀ ਜਦੋਂ ਯਮੁਨਾ ਦਾ ਘੱਟ ਗਿਆ ਇਹ ਸਰੋਵਰ ਦਾ ਪਾਣੀ ਰਹਿ ਗਿਆ। ਕਹਿੰਦੇ ਕਿ ਪਸ਼ੂਆਂ ਨੂੰ ਲੋਕਾਂ ਨੇ ਜਾ ਕਰਕੇ ਉਹਦਾ ਪਾਣੀ ਛਕਾਉਣਾ ਕੀਤਾ ਤੇ ਜਦੋਂ ਪਸ਼ੂਆਂ ਨੇ ਗਾਈਆਂ ਨੇ ਜਦੋਂ ਪਾਣੀ ਛਕਿਆ ਉਹਦੇ ਵਿੱਚ ਇੰਨਾ ਜ਼ਹਿਰੀਲਾ ਇਹ ਸੱਪ ਰਿਹਾ ਕਰਦਾ, ਉਹਨੇ ਕੀ ਕੀਤਾ ਸਾਧ ਸਿੰਘਾਂ ਜੀ ਉਹ ਜ਼ਹਿਰ ਉਲੀਚਨਾ ਕੀਤਾ ਜਿਹਦੇ ਕਰਕੇ ਸਾਰੇ ਪਸ਼ੂ ਜਿਹੜੇ ਜਿਹਨੇ ਵੀ ਜਲ ਛਕਿਆ ਉਹ ਮਰ ਗਿਆ। ਲੋਕ ਬੜੇ ਪਰੇਸ਼ਾਨ ਕਹਿਣ ਲੱਗੇ ਜੀ ਆਹ ਸੱਪ ਜਿਹੜਾ ਇਹਨੂੰ ਕੱਢਣਾ ਪੈਣਾ, ਔਰ ਕੋਈ ਵੀ ਬੰਦਾ ਜਦੋਂ ਦੇਰ ਸਵੇਰ ਉੱਥੋਂ ਲੰਘਦਾ ਉਹਨੂੰ ਇਹ ਨਿੰਗਲ ਜਾਂਦਾ ਮਾਰ ਦਿੰਦਾ। ਤੇ ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਪਿਆਰਿਓ ਜਾ ਕਰਕੇ ਕਹਿੰਦੇ ਹਨ ਕਾਲੀ ਨਾਗ ਜਿਹੜਾ ਹੈ ਉਹਦਾ ਮਥਨ ਕਰਨਾ ਕੀਤਾ ਤੇ ਉਹਦਾ ਨਾਸ਼ ਕਰਨਾ ਕੀਤਾ, ਉਹ ਕੁੰਡ ਵੀ ਜਿਹੜਾ ਉਹਦੇ ਵੀ ਦਰਸ਼ਨ ਕਰਨੇ ਕੀਤੇ। ਤੇ ਜਿਸ ਤਰ੍ਹਾਂ ਇਹ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕਰਦਿਆਂ ਇਹਨਾਂ ਅਵਤਾਰੀਆਂ ਦੀ ਉਸਤਤ ਕਰਦਿਆਂ ਹੋਇਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਪਿਆਰਿਓ

0: ਕਿ ਉਹ ਵੱਡਾ ਕਦਮ ਜਿਹੜਾ ਪਿਆਰਿਓ ਬ੍ਰਿਸ਼ ਜਿਹੜਾ ਉਹਦੇ ਉੱਤੇ ਚੜ ਕਰਕੇ
1: ਕੁੰਜ ਗਲੀਨ ਖੇਲ ਜਹ ਕਰੇ,
0: ਫਿਰ ਜਿੱਥੇ ਕੁੰਜ ਗਲੀਨ ਮੈਂ ਖੇਲ ਮਚਾਇਓ ਕੁੰਜ ਗਲੀਆਂ ਦੇ ਵਿੱਚ ਜਿੱਥੇ ਖੇਡ ਖੇਡਣਾ ਕੀਤਾ,
1: ਗੋਪੀ ਗਨ ਕੇ ਪਟਹਾਰੇ,
0: ਜਿੱਥੇ ਕੁੰਜ ਗਲੀਆਂ ਦੇ ਵਿੱਚ ਚੀਰ ਹਰਨ ਆਦਿਕ ਕੀਤਾ ਹੈ, ਇੱਥੇ ਪਿਆਰਿਓ ਧਿਨਕ ਹੋ ਗਿਆ ਕੇਸੀ ਦੈਂਤ ਜਿਹੜਾ ਨਾ ਇਹਨਾਂ ਦਾ ਵੱਧ ਕਰਨਾ ਕੀਤਾ। ਦੇਖੋ ਸਤਿਗੁਰੂ ਮਹਾਰਾਜ ਜੀ ਵੀ ਗਏ, ਇਹ ਪਿਆਰਿਓ ਯਾਦ ਰੱਖਣਾ ਚਾਹੀਦਾ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਕਈ ਵਾਰੀ ਨਾ ਕਈ ਥਾਵਾਂ ਤੇ ਆਪਾਂ ਜਾਂਦੇ ਹਾਂ, ਕਈ ਇਤਿਹਾਸਿਕ ਅਸਥਾਨ ਹੁੰਦੇ ਹਨ, ਕਈ ਵਾਰੀ ਕਈ ਕਹਿੰਦੇ ਕਿ ਜੀ ਉੱਥੇ, ਕਈ ਸਾਨੂੰ ਪੁੱਛਦੇ ਕਿ ਉੱਥੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਕਈ ਅਣਮਤੀ ਜਿਹੜੇ ਹੁੰਦੇ ਉਹਨਾਂ ਦੇ ਧਾਰਮਿਕ ਅਸਥਾਨਾਂ ਦੇ ਵਿੱਚ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਕਈ ਵਾਰੀ ਲੋਕੀ ਪੁੱਛਦੇ ਹਨ। ਮੇਰੀ ਇਹੀ ਬੇਨਤੀ ਹੈ ਪਿਆਰੀ, ਚਲੋ ਆਪਣੀ ਆਪਣੀ ਮਤ ਹੈ, ਤੁਹਾਨੂੰ ਜਿਸ ਤਰ੍ਹਾਂ ਠੀਕ ਲੱਗਦਾ, ਲੇਕਿਨ ਪਿਆਰਿਓ ਇਹ ਇੱਕ ਗੱਲ ਯਾਦ ਰੱਖਣੀ ਚਾਹੀਦੀ, ਜੇ ਆਪਾਂ ਗੁਰੂ ਕੇ ਸਿੱਖ ਅਖਵਾਉਂਦੇ ਹਾਂ, ਸਾਡਾ ਅਟਲ ਵਿਸ਼ਵਾਸ ਗੁਰੂ ਘਰ ਦੇ ਪ੍ਰਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਹੋਣਾ ਚਾਹੀਦਾ, ਹਾਂ ਦਰਸ਼ਕ ਬਣ ਕਰਕੇ ਉਹਨਾਂ ਅਸਥਾਨ ਦੇ ਪ੍ਰਤੀ ਹੋਣਾ ਚਾਹੀਦਾ, ਹਾਂ ਦਰਸ਼ਕ ਬਣ

0: ਜਾਣਨ ਦੇ ਲਈ ਉਹ ਇਤਿਹਾਸਿਕ ਇਮਾਰਤਾਂ ਪੁਰਾਣੀਆਂ ਬਿਲਡਿੰਗਾਂ ਹੁੰਦੀਆਂ ਮੰਦਿਰ ਆਦਿਕ ਹੁੰਦੇ ਵੱਡੇ ਗਿਰਜਾਘਰ ਆਦਿਕ ਹੁੰਦੇ ਜਦੋਂ ਤੁਸੀਂ ਜਾਓਗੇ ਤਾਂ ਹੀ ਪਿਆਰਿਓ ਉਹਨਾਂ ਦੀ ਪੂਜਾ ਪੱਧਤੀ ਜਿਹੜੀ ਹੈ ਉਹ ਤੁਹਾਨੂੰ ਪਤਾ ਲੱਗੇਗਾ ਪੂਜਕ ਬਣ ਕਰਕੇ ਨਹੀਂ ਜਾਣਾ ਉਪਾਸ਼ਕ ਬਣ ਕਰਕੇ ਨਹੀਂ ਜਾਣਾ ਦਰਸ਼ਕ ਬਣ ਕਰਕੇ ਜਿਗਿਆਸੂ ਹਾਂ ਜੀ ਇਹ ਅਸੀਂ ਬਿਲਡਿੰਗ ਨੂੰ ਵੇਖਣ ਦੇ ਲਈ ਆਏ ਹਾਂ ਉਹ ਭਾਵਨਾ ਰੱਖ ਕਰਕੇ ਜਾਣਾ ਚਾਹੀਦਾ ਸਤਿਗੁਰੂ ਮਹਾਰਾਜ ਜੀ ਵੀ ਦੇਖੋ ਇਹਨਾਂ ਅਸਥਾਨਾਂ ਦਾ ਦੌਰਾ ਕਰਨਾ ਕੀਤਾ ਪੂਜਕ ਬਣ ਕਰਕੇ ਨਹੀਂ ਉਪਦੇਸ਼ਕ ਬਣ ਕਰਕੇ ਦਰਸ਼ਕ ਬਣ ਕਰਕੇ ਗੁਰੂ ਮਹਾਰਾਜ ਜੀ ਗਏ ਹਨ ਇੱਥੇ ਕ੍ਰਿਸ਼ਨ ਰੂਪ ਦੇ ਵਿੱਚ ਭਗਵਾਨ ਨੇ ਇਸ ਇਲਾਕਿਆਂ ਦੇ ਵਿੱਚ ਮਥੁਰਾ ਮੰਡਲ ਤੇ ਨਾਲ ਪਿਆਰਿਓ ਆ ਬ੍ਰਿਜ ਆਦਿਕ ਦੇ ਵਿੱਚ ਬੜੇ ਚੋਜ ਕਰਨੇ ਕੀਤੇ
1: ਰੂਪ ਧਰ ਸੋ ਫਿਰ
0: ਸਤਿਗੁਰੂ ਮਹਾਰਾਜ ਜੀ ਨੇ ਹੁਣ ਕਵੀ ਰਾਜ ਜੀ ਕਹਿੰਦੇ ਕਦੇ ਕ੍ਰਿਸ਼ਨ ਰੂਪ ਦੇ ਵਿੱਚ ਮਹਾਰਾਜ ਜੀ ਨੇ ਇੱਥੇ ਚੋਜ ਕਰਨੇ ਕੀਤੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਦੇ ਵਿੱਚ ਇਲਾਕਿਆਂ ਦੇ ਵਿੱਚ ਵਿਚਰ ਰਹੇ ਹਨ ਫਿਰ ਜਮੁਨਾ ਨੂੰ ਲੰਘ ਕਰਕੇ ਪਾਤਸ਼ਾਹ ਜੀ ਵਾਪਸ ਆਏ ਜਿੱਥੇ ਪਿਆਰਿਓ ਤੇ ਜਦੋਂ ਇਹ ਮਥੁਰਾ ਮੰਡਲ ਦੇ ਵਿੱਚ ਆਏ ਤੇ ਉੱਥੇ ਧੋਬੀ ਜਿਹੜੇ ਹਨ ਨਾ ਸ਼ੁਰੂਆਤ ਦੇ ਵਿੱਚ ਉੱਥੇ ਵਸਤਰਾਂ ਨੂੰ ਲਾ ਕਰਕੇ ਇਸ਼ਨਾਨ ਕਰ ਰਹੇ ਸਨ ਧੋਬੀ ਘਾਟ ਦੇ ਵਿੱਚ ਉਹ ਧੋਬੀ ਗਲ ਵਿੱਚ ਪੈ ਗਏ ਉਹਨਾਂ ਨੇ ਬਹੁਤ ਬੜਾ ਬੁਰਾ ਬੋਲਣਾ ਕੀਤਾ ਕ੍ਰਿਸ਼ਨ ਭਗਵਾਨ ਨੂੰ ਤੇ ਬਲਭੱਦਰ ਨੂੰ ਇਹਨਾਂ ਨੇ ਰਲ ਕਰਕੇ ਧੋਬੀਆਂ ਦਾ ਜਿੱਥੇ ਧੋਬੀ ਘਾਟ ਦੇ ਵਿੱਚ ਸੰਹਾਰ ਕੀਤਾ ਉਹ ਸਥਾਨ ਤੇ ਵੀ ਮਹਾਰਾਜ ਜੀ ਗਏ ਜਿੱਥੇ ਪਿਆਰਿਓ ਕੁਬਰੀ ਜਿਹੜੀ ਹੈ ਭਾਵ ਕੇ ਕੁਬਜਾ ਕੁਬਜਾ ਜਿਹਦਾ ਨਾਮ ਹੈ ਜਿਹਨੂੰ ਕੁਬੜੀ ਬੋਲਦੇ ਕ੍ਰਿਸ਼ਨ ਭਗਵਾਨ ਜੀ ਮਥੁਰਾ ਮੰਡਲ ਦੇ ਵਿੱਚ ਜਾ ਕਰਕੇ ਜਿਹੜੀ ਕੁਬੀ ਸੀ ਪਿਆਰਿਓ ਸਰੀਰ ਦੇ ਵਿੱਚ ਵੱਲ ਪੈਂਦੇ ਸਨ ਤਨ ਕਰਕੇ ਅਗਲਾ ਹਿੱਸਾ ਪੂਰਾ ਝੁੱਕ ਗਿਆ ਤੇ ਉਹਦੇ ਪੈਰ ਦੇ ਉੱਤੇ ਪੈਰ ਰੱਖ ਕਰਕੇ ਹੱਥ ਨਾਲ ਪਿਆਰਿਓ ਘਸੀਟ ਕਰਕੇ ਦੂਜੇ ਹੱਥ ਦੇ ਨਾਲ ਉਹਦਾ ਲੱਕ ਜਿਹੜਾ ਕ੍ਰਿਸ਼ਨ ਭਗਵਾਨ ਜੀ ਨੇ ਸਿੱਧਾ ਕਰਨਾ ਕੀਤਾ ਉਹ ਤੋਂ ਬਾਅਦ ਪਿਆਰਿਓ ਜਾ ਕਰਕੇ ਤੇ ਇਹਦੇ ਦੀਵਾਨ ਦੇ ਵਿੱਚ ਕੰਸ ਦੀਵਾਨ ਦੇ ਵਿੱਚ ਤਨਖ ਤੋੜਨਾ ਕੀਤਾ ਤੇ ਪਿਆਰਿਓ ਇੱਕ ਕੁਬਲੀਆ ਗਿਰ ਇਹ ਇੱਕ ਬਹੁਤ ਵੱਡਾ ਹਾਥੀ ਜਿਹੜਾ ਨਾ ਕੁਬਲੀਆ ਗਿਰ ਨਾਮਕ ਇਹ ਹਾਥੀ ਇਹਨਾਂ ਦੇ ਉੱਤੇ ਛੱਡਿਆ ਗਿਆ ਸੀ ਕ੍ਰਿਸ਼ਨ ਭਗਵਾਨ ਦੇ ਉੱਤੇ ਕ੍ਰਿਸ਼ਨ ਭਗਵਾਨ ਜੀ ਨੇ ਨਾ ਤੇ ਬਲਭੱਦਰ ਨੇ ਉਹ ਹਾਥੀ ਦਾ ਸੰਹਾਰ ਕਰਨਾ ਕੀਤਾ ਤੇ ਉਹਦੇ ਦੰਦ ਪੱਟ ਕਰਕੇ ਪਿਆਰਿਓ ਇਹ ਇਹਦੇ ਕੋਲ ਕੰਸ ਦੇ ਕੋਲ ਗਏ ਸਨ ਤੇ ਪਿਆਰਿਓ ਚੰਡੂਲ ਅਤੇ ਮੁਸ਼ਟ ਮੱਲ ਜਿਹੜੇ ਇਹ ਦੋ ਬਹੁਤ ਤਗੜੇ ਪਹਿਲਵਾਨ ਸਨ ਉੱਥੇ ਮਲ ਅਖਾੜਾ ਲਾਇਆ ਗਿਆ ਮਲ ਅਖਾੜੇ ਦੇ ਵਿੱਚ ਜਦੋਂ ਕ੍ਰਿਸ਼ਨ ਭਗਵਾਨ ਗਏ ਸੀ ਤੇ ਮਥੁਰਾ ਦੇ ਵਿੱਚ ਕੰਸ ਨੇ ਕਹਿ ਦਿੱਤਾ ਇਹ ਚੰਡੂਰ ਅਤੇ ਮੁਸ਼ਟ ਨੂੰ ਕਹਿ ਦਿੱਤਾ ਕਿ ਇਹਦੇ ਉੱਤੇ ਹਮਲਾ ਕਰੋ ਜਦੋਂ ਇਹਨਾਂ ਨੇ ਇਹ ਪਹਿਲਵਾਨਾਂ ਨੇ ਹਮਲਾ ਕੀਤਾ ਤੇ ਕ੍ਰਿਸ਼ਨ ਭਗਵਾਨ ਜੀ ਨੇ ਇਹਨਾਂ ਨੂੰ ਪਟਕ ਪਟਕ ਕੇ ਮਾਰਨਾ ਕੀਤਾ ਉਹ ਤੋਂ ਬਾਅਦ ਕੰਸ ਦਾ ਦਮਦਮਾ ਜਿਹੜਾ ਜਿੱਥੇ ਉੱਚੇ ਅਸਥਾਨ ਤੇ ਉਹ ਬੈਠਿਆ ਕਰਦਾ ਉਹੀ ਅਸਥਾਨ ਤੇ ਜਾ ਕਰਕੇ ਕ੍ਰਿਸ਼ਨ ਭਗਵਾਨ ਜੀ ਨੇ ਤੇ ਕੰਸ ਕਿਰਤਾਰਥ ਕੀਓ ਭਾਵ ਕੇ ਜੋ ਆਪਾਂ ਬਚਨ ਪੜਦੇ ਨਾ ਪਿਆਰਿਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦਿਓ ਜਿਨ੍ਹਾਂ ਨੇ ਕੇਸਾਂ ਦੇ ਨਾਲ ਤੇ ਕੰਸ ਨੂੰ ਕੰਸ ਦਾ ਵੱਧ ਕਰਨਾ ਕੀਤਾ ਸੰਹਾਰ ਕਰਨਾ ਕੀਤਾ
1: ਵਿਸ਼ਰਾਂਤ ਘਾਟ ਪਰ ਆਏ
0: ਤੇ ਗੁਰਬਾਣੀ ਦੇ ਵਿੱਚ ਵੀ ਪਿਆਰਿਓ ਇਹਦਾ ਜ਼ਿਕਰ ਆਉਂਦਾ ਕਿ ਜਿਹੜੇ ਕ੍ਰਿਸ਼ਨ ਭਗਵਾਨ ਜੀ ਨੇ ਪਿਆਰਿਓ ਜੀ ਦਾਨ ਕਾਲੀ ਕੋ ਦੀਆ ਜਦੋਂ ਕਾਲੀ ਨਾਗ ਜਿਹੜਾ ਸ਼ਰਨ ਵਿੱਚ ਆਇਆ ਉਹਨੂੰ ਜੀਵਨ ਦਾਨ ਦੇ ਦਿੱਤਾ ਉਹਨੂੰ ਕਿਹਾ ਕਿ ਇੱਥੋਂ ਚੱਲ ਜਾ ਕਰਕੇ ਸਮੁੰਦਰ ਦੇ ਵਿੱਚ ਚੱਲ ਜਾ ਉਹ ਆਇਆ ਉਹਨੇ ਆਪਣੀਆਂ ਗਲਤੀਆਂ ਭੁੱਲਾਂ ਬਖਸ਼ਾਈਆਂ ਤੇ ਉਹਨੂੰ ਬਖਸ਼ ਲੈਣਾ ਕੀਤਾ ਲੇਕਿਨ ਜਦੋਂ ਕੰਸ ਦੇ ਨਾਲ ਜੰਗ ਹੋਇਆ ਉਹਨੇ ਆਪਣੀਆਂ ਗਲਤੀਆਂ ਨਹੀਂ ਬਖਸ਼ਾਈਆਂ ਤਾਂ ਉਹਨੂੰ ਕੇਸਾਂ ਦੇ ਨਾਲ ਪਕੜ ਕਰਕੇ ਭਗਵਾਨ ਨੇ ਉਹਦਾ ਸੰਹਾਰ ਕੀਤਾ ਤੇ ਜਿੱਥੇ ਸਾਧ ਸੰਗਤ ਜੀ ਇਸ ਇਹਨਾਂ ਅਸਥਾਨਾਂ ਦੇ ਵਿੱਚ ਆਏ ਉੱਥੋਂ ਦੇ ਗਰੀਬ ਗੁਰਬੇ ਜਿਹੜੇ ਲੋਕ ਜਿਹੜੇ ਹਨ ਉਹ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਆਏ ਹੋ ਕਿਰਪਾ ਕਰੋ ਸਾਨੂੰ ਦਾਨ ਦੇਣਾ ਕਰੋ ਸਾਡੀਆਂ ਲੋੜਾਂ ਪੂਰੀਆਂ ਕਰਨਾ ਕਰੋ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਬਹੁਤ ਸਾਰਾ ਪਿਆਰਿਓ ਪਦਾਰਥਾਂ ਦਾ ਦਾਨ ਦੇਣਾ ਕੀਤਾ ਅੱਗੇ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਬਹੁਤ ਸੰਕਸ਼ਿਪਤ ਦੇ ਵਿੱਚ ਕਿਉਂਕਿ ਇੱਕ ਇੱਕ ਪੰਕਤੀਆਂ ਆਈਆਂ ਕਵੀ ਰਾਜ ਜੀ ਨੇ ਸਿਰਫ

ਇਹ ਪ੍ਰਸੰਗ ਆਪਨੇ ਅੱਜ ਦੇ ਦੀਵਾਨਾਂ ਵਿੱਚ ਸਰਵਣ ਕੀਤਾ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ ਦੀ ਅੱਗੇ ਤੋਂ ਸਮਤ। ਆਓ ਸਾਰੇ ਗਾਜ ਵੱਜ ਕਰਕੇ ਫਤਿਹ।

ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟ ਹਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜ

Namaste.

ਸਦਾ ਪਹਿਲਾ ਦੁਖਦਾਰ ਸੁਖਰੋਗ ਪਿਆ ਜਾ ਸੁਖਤਾ ਮੈਂ ਨਾ ਹੋਈ ਤੂੰ ਕਰਤਾ ਕਰਾਂ ਮੈਂ ਨਾਹੀ ਜਾ ਹਾਂ ਕਰੀ ਨਾ ਹੋਈ ਬਲਿਹਾਰੀ ਕੁਦ ਤਪੱਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋ ਜੋਤ ਮਹਿ ਜਾਤਾ ਗਲਗਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੇਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰ ਪਾਸ। ਹਮ ਕੀ ਰੇ ਕਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਕਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਕਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਿਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਦ੍ਰਿਗ ਜੀਵੈ ਦ੍ਰਿਗ ਜੀਵਾਸ। ਜਿਨ ਹਰ ਜਿਨ ਸਤਿਗੁਰ ਸੰਗਤ ਪਾਈ, ਤਿਨ ਧੁਰਮਸਤਕ ਲਖਿਆ ਲਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮੰਚਿਤ ਵਹਿ ਉਦਮ, ਜਾ ਆਹਿਰ ਹਰ ਜੀਓ ਪਰਿਆ। ਸੈਲ ਪਥਰ ਮਹਿ ਜੰਤ ਉਪਾਏ, ਤਾਕਾ ਰਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ, ਜਨ ਪਿਤਾ ਲੋਕ ਸੁਤ ਬੰਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਛਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ।
जन नानक बल बल सद बल जाइए

ਅਡ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਖ ਅਨੇਕ ਅਨੰਤਾ ਤੇਰੀ ਅਣਖ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ
See

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤੀ ਬਾਨ ਸੌ ਦਵਰ ਕਰ, ਕਾਟ ਦਿਓ ਅਸ ਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੁਹਿਲਿਹੁ ਉਬਾਰੇ, ਕਭਿਉ ਬਾਜ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਏ, ਸਭੈਰਨ ਕਉ ਆਜ ਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉਂ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸ ਦੁਜ ਜੂੰ ਕਰੀਅਹੋ ਰੱਛਾ, ਰਾਖ ਲਿਹੋ ਮੋਹ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਛਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜੈਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜੈਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜੈਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜੱਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰ ਯਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ, ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉਂ ਕਿਸ਼ਨ ਬਿਸ਼ਨ ਕਬਹੂ ਨਹ ਧਿਆਉਂ। ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ ਬਾਹ ਕਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ ਰਾਖ ਆਪ ਮੋਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ ਆਪੀ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹਿ ਹਾਰ ਪਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਭ ਸੋ ਕਹ, ਸੋ ਕਹ ਹਾਂ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਇ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਨ ਦੁਇ ਏਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ, ਭਾਉ ਜਲ ਬਖਮ।

ਸਾਹਿ ਸਭ ਸੈਨੋ ਕਿਰਪਾਲ ਸੰਭਾਲੇ ਸਾਹਿ ਸਾਹਿ ਬਿਰਥਾ ਕੋਇ ਨ ਜਾਏ ਜੇ ਆਵੈ ਤੁਧ ਆਹੇ ਸਲੋਕ।

ਗੁਰ ਨਾਉ, ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ, ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ। ਰੱਖ

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ

ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ, ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ,

ਸਿਕੰਦਰ ਦਿੱਲੀ ਮੈਂ ਸ਼ੀਸ਼ ਗੰਜ ਰਕਾਬ ਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵਾਲਾ ਜੀ ਬਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੁਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ।

ਵਾਹਿਗੁਰੂ ਜੀ ਦੀ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ
1: ਬੋਲੇ।

ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ ਹਾਂ।

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ 'ਤੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ 'ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:00 ਵਜੇ